ਮਾੜੀ ਜਿੱਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸੋ ਕਾਲ ਬਰੀ ਕਿਉਂ ਕਾਲੀਐ ਮੰਦਾ ਮੂਲ ਨਾ ਕੀ ਚੀਜ਼ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵਿਹਾ ਪਾਸਾ ਟਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ

ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ ਹੁਰਮਤ ਇਸਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰੇ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੀ ਮੋਹ ਭਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਆ ਸਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸਮ।

ਔੜੀ ਨਾਨਕ ਅੰਤਰ ਜਾਪਣੀ ਹਰਤਾ ਕੇ ਪਰਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆ ਇੱਕ ਤੁਰੀ ਚੜੇ ਵਿਸ਼ਿਆ ਆਪ ਕਰਾਏ ਕਰਿਆ।

ਖੁਸ਼ਾਂ ਦੇ ਜਕਾਰੇ ਗਜਾਵੇ ਨਿਹਾਲ ਜਾਵੇ। ਸਤਿ ਸ੍ਰੀ ਅਕਾਲ ਗੋਇਰ ਬਰਕਾ ਵਾ।

ਬਖਸ਼ੀਆਂ ਹੋਈਆਂ ਦਾਤਾਂ ਵਿੱਚ ਸਰਦਾਰ ਹਰਜਿੰਦਰ ਸਿੰਘ, ਸਵਰਨਜੀਤ ਕੌਰ, ਹਰਗੋਬਿੰਦ ਫਰੂਟ।

ਬਖਸ਼ਣੇ ਕਿਰਕ ਮਾਇਟ ਬਰਕਤਾ ਪਾਵਣਿਆ ਹਰ ਲੀਨ ਕਾਰ ਹਰ ਜੀ ਹਰਮਨਜੀਤ ਸਿੰਘ ਜੀ ਕੈਨੇਡਾ ਤੋਂ ਆਪ ਜੀ ਦੇ ਹਜ਼ੂਰੀ ਵਿੱਚ ਪੁੱਤਰ ਦੀ ਦਾਤ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ।

ਸ਼ਰਧਾ ਬਖਸ਼ਣਾ, ਕਿਰਪਾ ਕਰਨੀ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰਨਾ। ਕਾਕੀ ਹਰਸ਼ਦੀਪ ਕੌਰ, ਕਾਕਾ ਹਰਪ੍ਰੀਤ ਸਿੰਘ ਜੀ ਬੰਗਈ, 1000 ਰੁਪਇਆ ਆਦਰ ਕਰਦੇ ਬੱਚਿਆਂ ਨੂੰ ਵਿਦਿਆ ਦਾਨ ਬਖਸ਼ਣਾ। ਹਰਪ੍ਰੀਤ ਸਿੰਘ, ਸਤਪਾਲ ਸਿੰਘ ਜੀ ਪੁਜਾਰੀ, ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਇਆ ਆਦਰ ਕਰਦੇ। ਬਿਰੇਂਦਰ ਕੌਰ, ਜਸਵੀਰ ਸਿੰਘ ਜੀ ਟੇਲਰ, ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਇਆ ਆਦਰ ਕਰਦੇ। ਗੁਰਮੀਤ ਕੌਰ, ਜਸਪਾਲ ਸਿੰਘ ਜੀ ਭੰਡਾਰੀ, ਮਾਤਾ ਗੁਲਾਬ ਸਿੰਘ, ਰਣਜੀਤ ਸਿੰਘ ਜੀ ਵੱਲਾ, ਕਿਰਨਜੀਤ ਸਿੰਘ ਜੀ ਸ਼ਾਹੂ,

ਬਖਸ਼ਣੀ ਮਨਿੰਦਰ ਜੋਤਕਾਰ ਅਮਰਜੀਤ ਸਿੰਘ ਜੀ ਦੇ ਅਰੋਗਤਾ ਚੜ੍ਹਦੀ ਕਲਾ ਲਈ ਬੇਨਤੀ ਕਰਦੇ। ਸਵਰਗਵਾਸੀ ਰਾਜ ਕਮਲ ਕੌਰ ਦੀ ਆਤਮਕ ਸ਼ਾਂਤੀ ਲਈ ਮਾਇਆ ਹਾਜ਼ਰ ਹੋਈ। ਮਾਤਾ ਮਾਨੋਬਾਈ ਸੁਜਾਨ ਸਿੰਘ ਜੀ ਸ਼ਾਹੂ ਵੱਲੋਂ ਕਿਰਨ ਸਿੰਘ ਜੀ ਆਤਮਕ ਸ਼ਾਂਤੀ ਲਈ ਬੇਨਤੀ ਕਰਦੇ। ਕਾਕਾ ਮਨਿੰਦਰ ਸਿੰਘ ਜਸਵੀਰ ਸਿੰਘ ਜੀ ਟੇਲਰ ਵਿਦਿਆਦਾਨ ਲਈ ਬੇਨਤੀ ਕਰਦੇ। ਸਰਦਾਰ ਰਘਵੀਰ ਸਿੰਘ ਦੇਵਿੰਦਰ ਸਿੰਘ ਜੀ ਕਦਮ ਲੰਗਰਾਂ ਲਈ 500 ਰੁਪਏ ਆਦਰ ਕਰਦੇ। ਹਰਮਿੰਦਰ ਸਿੰਘ ਸੁਰਜੀਤ ਸਿੰਘ ਜੀ ਦਰੋਗਾ ਸਰਦਾਰ ਅਮਰਿੰਦਰ ਸਿੰਘ

ਸਿੰਘ ਜੀ, ਅਮਰਜੀਤ ਕੌਰ, ਬਲਵੰਤ ਸਿੰਘ ਗਾੜੀ ਵਾਲੇ, ਲਾਜਵੰਤ ਕੌਰ, ਰੌਣਕ ਸਿੰਘ ਜੀ, ਹਰਸ਼ਪ੍ਰੀਤ ਕੌਰ, ਸਿਮਰਨਜੀਤ ਸਿੰਘ ਜੀ ਗ੍ਰੰਥੀ, ਸਰਦਾਰ ਸੁਵੇਕ ਸਿੰਘ ਜੀ, ਮਨਜੀਤ ਕੌਰ, ਸੁਰਿੰਦਰ ਸਿੰਘ ਜੀ, ਆਪ ਜੀ ਦੇ ਹਜ਼ੂਰੀ ਵਿੱਚ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਤਿਲ ਫੁੱਲ ਭੇਟਾਵਾਂ ਹਾਜ਼ਰ ਹੋਈਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਜਥੇਦਾਰ ਸ਼੍ਰੀਮਾਨ ਸੰਤ ਬਾਬਾ ਕੁਲਵੰਤ ਸਿੰਘ ਜੀ, ਆਪ ਜੀ ਦੇ ਹਜ਼ੂਰੀ ਵਿੱਚ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਬੇਅੰਤ ਮਾਇਆ ਆਦਰ ਕਰਦੇ, ਮਹਾਂਪੁਰਖਾਂ ਨੂੰ ਦੀਰਘ ਆਯੂ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਰਤਨ ਸਿੰਘ, ਅਮਰ ਸਿੰਘ ਜੀ ਬਾਂਸਰੀ ਵਾਲੇ, ਹਰਮੀਤ ਸਿੰਘ, ਸਰਦਾਰ ਹੰਸਰਾਜ ਸਿੰਘ, ਰਤਨ ਸਿੰਘ ਜੀ ਬਾਂਸਰੀ ਵਾਲੇ, ਸਵਰਗਵਾਸੀ ਕਰਤਾਰ ਕੌਰ, ਗਿਆਨ ਸਿੰਘ ਜੀ ਲਾਂਗਰੀ ਵੱਲੋਂ, ਜਸਪਾਲ ਸਿੰਘ ਜੀ ਲਾਂਗਰੀ, ਤਰਨਪ੍ਰੀਤ ਸਿੰਘ, ਸਤਨਾਮ ਸਿੰਘ ਜੀ ਮੁੱਛਲ, ਆਪ ਜੀ ਦੇ ਹਜ਼ੂਰੀ ਵਿੱਚ 1100 ਰੁਪਏ ਆਦਰ ਕਰਦੇ, ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਖੁਸ਼ਹਾਲ ਸਿੰਘ ਜੀ, ਆਤਮਕ ਸ਼ਾਂਤੀ ਲਈ ਮਾਇਆ ਹਾਜ਼ਰ ਹੋਈ, ਪਾਤਸ਼ਾਹ ਕਿਰਪਾ ਕਰਨੀ ਸੇਵਾ ਥਾਏ ਪਾਵਣੀ, ਚੜ੍ਹਦੀ ਕਲਾ ਬਖਸ਼ਣੀ। ਬੇਅੰਤ ਸੰਗਤ

ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਭੇਟਾਂ ਮਹਾਦਰੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਭਾਵ ਲਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਬੜੀ ਵੱਡੀ ਵੱਡਾ ਪਾਲ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਣ ਕਰਤਬਾ ਜੀ ਅੰਦਰ ਜੀ ਸਖੀ ਜਾਣ ਲਾ ਸਖੀ ਤੇਰੇ ਵਾਸਤੇ ਕਰਪਲਾ ਤੇਰੇ ਘਰ ਮਨ

ਭਗਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਡ ਪਿਆਰਿਓ ਚਾਲੀ ਮੱਤੇ ਸਰਬਤਰ ਸ਼ਹੀਦ ਮਰੀਦ ਸੱਚਿਆਰਿਓ ਪਿਆਰਿਓ ਸਾਹਿਬ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਰੱਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲਾਰੇ।

ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆਤ ਬਿਰਦ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਦੇ।

ਚੇਤ ਆਵੇ, ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ, ਚੌਂਕੀਆਂ ਟੰਡੇ ਬੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ।

ਧੰਮ ਜੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲਪੁਰ।

ਸਰਬੱਤ ਸਮੁ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਹਸੈਨ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮਲੇ ਬਲਾ ਦੇ ਸਤ

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣਦੇ ਸਰਬ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਹੋਣਾ ਹੈ। ਗੁਰੂ ਪੰਥ ਖਾਲਸੇ ਦੀ ਦਿਨਾਂ ਦਿਨ ਚੜ੍ਹਦੀ ਕਲਾ ਰੱਖੋ ਜੀ ਮਹਾਰਾ।
1: ਗੁਰੂ ਪਿਆਰੀ ਸਾਥ

0: ਹੋਵੇਗੀ। ਅੱਜ ਦੀ ਪਾਵਨ ਕਥਾ ਗਿਆਨੀ ਭਾਈ ਮਨਜੀਤ ਸਿੰਘ ਸਾਹਿਬ ਜੀ ਕਰਨਗੇ। ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਗੁਰ ਪ੍ਰਸਾਦ ਜਪ ਆਦਿ ਸੱਚ

ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਣ ਗਣਿਜੈ ਤ੍ਰਿਪ

त्वय सर्वनाम कथय कवन कर्म नाम वर्णत सुमत।

ਜਿਉਂ ਬੁਲਾਵਹੇ ਤਿਉਂ ਬੁਲਹੇ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਦਸਾਂਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਅਸਥਾਨ ਦੀ ਨਿਰ ਦੀ ਮਰਯਾਦਾ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਯੁਗੀ ਤਪ ਅਸਥਾਨਾਂ ਤੇ ਤਖਤ ਸਾਹਿਬ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਸਭ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ, ਕਿਉਂਕਿ ਭਾਗਾਂ ਤੋਂ ਬਿਨਾਂ ਇਹ ਦਾਤ ਕਦੇ ਵੀ ਜੀਵਨ ਦੇ ਵਿੱਚ ਨਹੀਂ ਪ੍ਰਾਪਤ ਹੋਣਾ ਕਰਦੇ। ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਤਦੋਂ ਇਹ ਅਮੋਲਕ ਦਾਤ ਸਤਿਗੁਰਾਂ ਦੇ ਦਰਸ਼ਨਾਂ ਦੀ ਮਿਲਦੀ ਹੈ। ਹਜ਼ੂਰ ਦਾ ਗੁਰਬਾਣੀ ਵਿੱਚ ਬਚਨ ਹੈ, ਦੀ ਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੀ ਦਾਤ ਅਮੋਲਕ ਹੈ। ਕੋਈ ਵੀ ਸੰਸਾਰ ਦਾ ਐਸਾ ਜੀਵ ਨਹੀਂ ਹੈ ਜਿਹੜਾ ਕਿਸੇ ਮੁੱਲ ਦੇ ਵੱਟੇ ਸੱਟੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਕਰ ਸਕੇ। ਬੜੇ ਸੰਸਾਰ ਦੇ ਅੰਦਰ ਅਮੀਰ ਲੋਕ ਹੈ, ਕਰੋੜਾਂ ਪਤੀ ਅਰਬਾਂ ਪਤੀ ਨੇ, ਪਰ ਇਹ ਸ਼ੁਭ ਅਵਸਰ ਜੀਵਨ ਦੇ ਵਿੱਚ ਤਿੰਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਭਾਗ ਜਾਗਦੇ ਹੈ। ਇਸ ਕਰਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਕਹੇ ਹਨ, ਭਾਈ ਸਤਿਗੁਰਾਂ ਦੇ ਦਰਸ਼ਨਾਂ ਦੀ ਦਾਤ ਬੜੀ ਅਮੋਲਕ ਹੈ। ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਭਾਵਨਾ ਪੂਰਵਕ ਹੋ ਕੇ ਗੁਰੂ ਚਰਨਾਂ ਵਿੱਚ ਆਉਂਦਾ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਗੁਰੂ ਚਰਨਾਂ ਤੇ ਨਤਮਸਤਕ ਹੁੰਦਾ, ਪਤਾ ਨਹੀਂ ਕਿੰਨੇ ਕੁ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਮਹਾਰਾਜ ਤਿਨ੍ਹਾਂ ਦੇ ਕੱਟ ਦਿੰਦੇ ਹੈ। ਜਿਹੜਾ ਮਸਤਕ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਝੁਕ ਜਾਂਦਾ, ਉਸ ਮਸਤਕ ਦੇ ਮਾੜੇ ਲੇਖ ਸੱਚੇ ਪਾਤਸ਼ਾਹ ਜੀ ਕੱਟ ਦਿੰਦੇ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ। ਜਿਹੜਾ ਸਿੱਖ ਗੁਰੂ ਚਰਨੀ ਲੱਗ ਜਾਂਦਾ ਦਿਨ ਸੁਭਾਗੇ, ਉਹਦੀ ਜ਼ਿੰਦਗੀ ਦੇ ਦਿਨ ਜਿਹੜੇ ਆ ਨਾ ਉਹ ਭਾਗਾਂ ਦੇ ਸਹਿਤ ਹੋ ਜਾਂਦੇ ਆ। ਭਾਵ ਕਹੀਏ ਕਿ ਜੇ ਕੋਈ ਮਾੜਾ ਜ਼ਿੰਦਗੀ ਦੇ ਵਿੱਚ ਸਮਾਂ ਹੈ, ਸੱਚੇ ਪਾਤਸ਼ਾਹ ਜੀ ਉਸ ਨੂੰ ਟਾਲ ਕਰਕੇ ਚੰਗਾ ਕਰ ਦਿੰਦੇ। ਜੀਵਨ ਦੇ ਵਿੱਚ ਪੈਣ ਵਾਲੀਆਂ ਬਿਪਤਾਂ ਔਕੜਾਂ ਸਭ ਟਾਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਜੀਵਨ ਦੇ ਰਸਤੇ ਨੂੰ ਮਹਾਰਾਜ ਸਰਲ ਬਣਾ ਦਿੰਦੇ। ਕਿਸੇ ਪ੍ਰਕਾਰ ਦੀ ਕੋਈ ਔਕੜ ਕੋਈ ਬਿਪਤਾ ਨਹੀਂ ਕਦੇ ਜੀਵਨ ਵਿੱਚ ਪੈਣ ਦਿੰਦੇ। ਜੇ ਕੋਈ ਜ਼ਿੰਦਗੀ ਵਿੱਚ ਦੁੱਖ ਆਉਂਦਾ ਕੋਈ ਬਿਪਤਾ ਆ ਵੀ ਜਾਂਦੀ ਹੈ ਤੇ ਮਹਾਰਾਜ ਉਹ ਸਿੱਖ ਦੇ ਹਿਰਦੇ ਨੂੰ ਅਡੋਲ ਬਣਾ ਦਿੰਦੇ ਹੈ। ਇਹ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਸਭ ਤੇ ਕਿਰਪਾ ਕੀਤੀ ਹੈ, ਆਪਣੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸਭ ਨੂੰ ਸੁਭਾਗ ਬਖਸ਼ਿਸ਼ ਕੀਤਾ। ਇਹ ਸੁਭਾਗੜੇ ਸਮੇਂ ਨੂੰ ਸਾਰੇ ਸੰਗਤ ਜੀ ਸਫਲੀਆਂ ਬਣਾਉਣ ਦਾ ਯਤਨ ਕਰੀਏ। ਗਰੀਬ ਨਵਾਜ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਤੋਂ ਪਹਿਲਾਂ ਸੰਖੇਪ ਰੂਪ ਦੇ ਵਿੱਚ ਸਾਰੇ ਸੰਗਤ ਜੀ
आप संगत के चरणों में कुछ बेनतियां कर देने, क्योंकि अज रखड़ पुन्निया का त्यौहार है। कई बार मन में सवाल पैदा होता है, कई प्रेमिया ने सवाल पूछिया भी है कि सिख पंथ के नाल सिख धर्म के अंदर इहदा की सांझ है जिहड़ा रखड़ पुन्निया मनाया जाता है, जां रक्षाबंधन भी कह दिता जाता है। जिहड़े लोग हिंदी बोलते हैं ना, वो रक्षाबंधन कहते हैं, और पंजाब दे विच जिहड़े लोग पंजाबी बोलते हैं इस नूं रखड़ पुन्निया जां रखड़ी का त्यौहार भी कह दिता जाता है। बाबा बकाला साहिब की पावन धरती से धन गुरु श्री गुरु तेग बहादुर साहिब महाराज सच्चे पातशाह हजूर ने लमेरा समा भोरे विच रह के सच्चे पातशाह जी ने तप साधना की है, वाहगुरु जी का भजन किया, बंदगी की है, बहुत लमेरा समा रह के गरीब नवाज सच्चे पातशाह महाराज साहिब जी ने जदों गुरियाई की दात प्राप्त हुई तदों सारी संगत जी धन गुरु श्री गुरु हरकृष्ण साहिब महाराज सच्चे पातशाह ने दिल्ली की धरती से ज्योति जोत समाने तो पहला महाराज साहिब जी ने गुरियाई की रस्म अदा कर दिती सी ध्यान बिरती द्वारा। जिवें धन गुरु तेग बहादुर साहिब महाराज साहिब जी ने गुरु कलगीधर पिता धन गुरु गोबिंद सिंह साहिब सच्चे पातशाह महाराज साहिब जी ने गुरियाई की दात बख्शिश की सी। सतगुरु जी आप उस समय दिल्ली विच पिंजरे विच गरीब नवाज सच्चे पातशाह जी कैद सन, पर हजूर ने ध्यान बिरती द्वारा धन गुरु गोबिंद सिंह साहिब सच्चे पातशाह महाराज साहिब जी दी प्रदक्षिणा कीतियां, पांच पैसे नारियाल भेट करना कीते और गुरियाई की दात बख्शिश कर दिते से। इसी तरह गरीब नवाज धन गुरु हरकृष्ण साहिब महाराज सच्चे पातशाह जी ने धन सतगुरु गुरु तेग बहादुर साहिब पातशाह जी ने गुरियाई की दात बख्शी है। उस वेले हजूर ने ध्यान बिरती द्वारा यह दात बख्शिश करना कीते है, और संगत के पुछण से महाराज किन्ना दे लड़ सानू लगा के जा रहे हो, सतगुरु जी ने पाक रसना तो वचन किया सी, भाई गुर सिखो बाबा बसहे ग्राम बकाले बन गुर संगत शब्द संभाले, कि बकाले की धरती से गुरु आने वाले समय जिसने गुरु बन के सारी संगत की संभालना करनी है। धन गुरु तेग बहादुर साहिब महाराज सच्चे पातशाह जी वल इशारा किया सी। सारी संगत जी भाई मखण शाह लुबाड़ा जिसने अजे तक महाराज साहिब जी दर्शन पावे नहीं सन किते, दूर दूर व्यापार करने वास्ते वस्तुआं दा जांदा है, ते समुंदर दे वी बरेती वी जदों बेड़ा रुक गया खुब गया सीगा, किन्ने दिन लंघ गए बहुत जतन किया पर वह बेड़ा सार संगत जी तुरिया ही ना। बड़े उहदे सिपाहियां ने सारे चाकरां ने नौकरां ने जतन कर करके थक हार जाना किया, पर वह बेड़ा बिरते विच ही खुभ आ रहा है। आखिरकार गल विच पल्ला पा के सतगुरु जी नूं याद किया, गुरु चरणां विच अरदास कीती, सच्चे पातशाह किरपा करो महाराज मेरा बेड़ा बन्ने ला देना करो। गरीब नवाज धन गुरु तेग बहादुर साहिब सच्चे पातशाह अंतरजामी सतगुरु जी उस वेले बाबा बकाला साहिब की पावन धरती ते भोरे विच बैठे अरूल चौंकड़ा ला करके भगती कर रहे हैं, पर सिख की भावना ते हिरदे का प्यार श्रद्धावान हो करके जदों भाई मखण शाह लुबाणे ने अरदास की है ना, मोढ़ा ला के अपने सिख के बेड़े नूं बन्ने लाया, ते मन भी सुखना सुखी सी कि 500 मोर वो गुरु दे

ਅਰਦਾਸ ਸੁਣ ਕਰਕੇ ਬੇੜੇ ਨੂੰ ਬੰਨੇ ਲਾਇਆ ਮਨ ਦੇ ਅੰਦਰ ਹੀ ਅੰਦਰ ਪੂਰਾ ਗੁਰੂ ਗਰੀਬ
ਉੱਪਰ ਸਾਧ ਸੰਗਤ ਜੀ ਸ਼ਾਨ ਦੇ ਉੱਪਰ ਚੜ੍ਹ ਕੇ ਹੱਥ ਵਿੱਚ ਪੱਲਾ ਲੈ ਕਰਕੇ ਹੱਥ ਵਿੱਚ ਉੱਚੀ ਅੰਬਾ ਲੈ ਕੇ ਭਾਈ ਆਪਣੇ ਛਲ ਬਾਣੀ ਆਵਾਜ਼ ਦਿੱਤੀ ਤਾਂ ਸਾਧ ਸੰਗਤ ਦਾ ਲਾਭ ਲੋ ਦੇ ਦਿੱਤਾ ਸਾਧ ਸੰਗਤ ਦਾ ਲਾਭ ਲੋ ਦੇ ਦੇ ਸੱਚਾ ਕਿ ਭਾਈ ਤੁਸੀਂ ਸੰਗਤ ਜੀ ਕਿ ਸੱਚਾ ਤੇ ਸੁਣਾ ਕੋਈ ਹੁਣ ਲੱਭਾ ਸੱਚਾ ਤੇ ਜਿਹੜਾ ਮੈਨੂੰ ਕਿੰਨਾ ਚਿਰ ਬਾਬਾ ਵਿੱਚ ਪਿਆਰ ਹੈ ਸੀ ਕਿੰਨਾ ਚਿਰ ਦੁਬਦਾ ਕਿੰਨਾ ਚਿਰ ਵਿੱਚ ਤੇ ਵਿੱਚ ਪਿਆਰ ਹੈ ਸੀ ਕਿੰਨਾ ਜਿੱਤੇ ਵਿੱਚ ਮਰਸੇ ਆਪੇ ਦੇ ਵਿੱਚ ਸਤਿਗੁਰੂ ਜੀ ਹੁਣ ਸੱਚੇ ਪੂਰੇ ਸਤਿਗੁਰੂ ਜੀ ਗੁਰੂ ਕੇ ਸੰਤ ਮਹਾਰਾਜ ਸੇ ਗੁਰੂ ਕੇ ਸੰਤ ਮਹਾਰਾਜ ਸੇ ਜੀ ਦੇ ਦਰਸ਼ਨ ਗਰੀਬ ਮਹਾਰਾਜ ਸੇ ਪਾਤਸ਼ਾਹ ਮਹਾਰਾਜ ਗਰੀਬ ਮਹਾਰਾਜ ਸੇ ਪਾਤਸ਼ਾਹ ਸੰਗ ਸੰਗ ਦੇ ਨਾਲ ਵੈਰਾਗ ਸੰਗ ਦਾ ਦੇਸ਼ ਪਾਲ ਵਿੱਚ ਕਰਨ ਵੈਰਾਗ ਦਾ ਉਪਦੇਸ਼ ਜੋ ਦੂਰ ਦੂਰ ਦੇ ਸ਼ਬਦ ਦੇ ਸ਼ਬਦ ਤੋਂ ਸਿੰਗ ਦੂਰ ਅਲੋ ਕੇ ਦੇ ਗ੍ਰੰਥ ਦੇ ਸ਼ਬਦ ਤੋਂ ਸੱਚੇ ਪਾਤਸ਼ਾਹ ਜੀ ਨੇ ਕਲਿਆਣਕਾਰੀ ਉਪਦੇਸ਼ ਪਾਤਸ਼ਾਹ ਜੀ ਨੇ ਕਲਿਆਣ ਦਾ ਹਾਲ ਕਰੇ ਸ਼ਬਦ ਪਾਤਸ਼ਾਹ ਜੀ ਪਰ ਕਿਸ ਤਰ੍ਹਾਂ ਦੇ ਪ੍ਰਸਾਦ ਸੰਗ ਦੇ ਇਹ ਜਿਹੜਾ ਰੱਖੜ ਦੁਨੀਆ ਦਾ ਤਿਹਾੜ ਹੈ ਇਹ ਜਿਹੜਾ ਅੱਜ ਦੇ ਦਿਨ ਮਨਾਇਆ ਜਾਂਦਾ ਵਿਸ਼ੇਸ਼ ਕਰਕੇ ਬਲ ਮਨਾਏ ਜਾਂਦੇ ਦੀ ਵਿਸ਼ੇਸ਼ ਕਰਕੇ ਦੇ ਅਕਾਲਤ ਅੱਜ ਦੇ ਦਿਨ ਭਾਈ ਮੱਖਣ ਸ਼ਰਮ ਆਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੇ ਪਾਤਸ਼ਾਹ ਜੀ ਦੀ ਬਲ ਕੀ ਤਰਸ ਸੱਚੇ ਪਾਤਸ਼ਾਹ ਪਰ ਗਰੀਬ ਮਨਾਰ ਸਤਿਗੁਰੂ ਜੀ ਦੇ ਵਿੱਚ ਬਾਤ ਹਾਸ ਹੈ ਸਤਿਗੁਰੂ ਜੀ ਦਾ ਪਵਿੱਤਰ ਤੇ ਸਾਧ ਸੰਗਤ ਜੀ ਪਰ ਸਤਿਗੁਰੂ ਜੀ ਪਰਮਾਤ ਦਾ ਸ਼ਿਕਾਰ ਹੋ ਕਰ ਰਹੇ ਤੇ ਪਰਮਾਤ ਦਾ ਸ਼ਿਕਾਰ ਇਸ ਕਰਕੇ ਜ਼ਿਆਦਾ ਅਧੀਨ ਹੋ ਕਰ ਇਸ ਦੀ ਵਿਚਾਰਾ ਅਧੀਨ ਅਸੀਂ ਆਪਣੇ ਰੁੱਖਾਂ ਗੁੱਟਾਂ ਦੇ ਉੱਪਰ ਰੱਖਣੀਆਂ ਦੁਆਨਾ ਕਰਕੇ ਧਾਗੇ ਬੰਦ ਕਰਕੇ ਕਹਿੰਦੇ ਹਾਂ ਕਿ ਇਹ ਧਾਗੇ ਬੰਦ ਅੰਦਰ ਦੇ ਕਹਿੰਦੇ ਹਾਂ ਕਿ ਇਹ ਦੀ ਰੱਖਿਆ ਬੰਧਨ ਬੰਧਨ ਕੀ ਹੈ ਆਪ ਜੀ ਨੇ ਕੀ ਰੱਖਿਆ ਕਰ ਆਪ ਜੀ ਸਾਡੀ ਤੇ ਧਾਗੇ ਦੇ ਨਾਲ ਸਾਡੀ ਕਿਵੇਂ ਰੱਖਿਆ ਹੋ ਸਕਦੇ ਤੇ ਆਪ ਸਾਡੀ ਕਿਵੇਂ ਰੱਖਿਆ ਰੱਖਿਆ ਦੀ ਗਰੀਬ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੀ ਗਰੀਬ ਬਾਣੀ ਸੀ ਸ਼ਬਦਾਂ ਦੇ ਬਾਹਰ ਦੀ ਬਾਣੀ ਸੀ ਕਰਸ਼ ਕਰਾ ਦੇ ਦਿੱਤੀ ਵਿੱਚ ਬਖਸ਼ਿਸ਼ ਕਰਕੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕਰਕੇ ਹਜ਼ੂਰ ਦੇ ਹਾਲਨ ਸਾਡੀ ਦੇਖਿਆ ਕਿਵੇਂ ਖੁਸ਼ੀ ਦੇ ਬਹਾਲਾ ਸਾਡੀ ਰੱਖਿਆ ਕਿਵੇਂ ਦੁਸ਼ਮਣਾਂ ਤੋਂ ਕਿਵੇਂ ਸਾਡਾ ਬਚਾਅ ਹੋ ਸਕਦਾ ਹੈ ਤੋਂ ਕਿਵੇਂ ਸਾਡਾ ਸੱਚਾ ਪਾਤਸ਼ਾਹ ਦੀ ਗੁਰਬਾਣੀ ਵਿੱਚ ਫਰਮਾਉਂਦੇ ਹੈ ਹਜ਼ੂਰ ਦੇ ਜਿਸ ਗੁਰਬਾਣੀ ਫਰਮਾਉਂਦੇ ਨੇ ਗੁਰੂ ਕਾ ਜਿਹੜਾ ਭਾਈ ਇਹ ਸਾਡੇ ਗੁਰੂ ਕਾ ਜਿਹੜਾ ਸ਼ਬਦ ਹੈ ਇਹ ਸਾਡੇ ਹੀ ਸਾਡੀ ਰੱਖਿਆ ਕਰਨ ਵਾਲਾ ਹੈ ਇਸ ਸਫਲਤਾ ਕੇ ਵੀ ਦੁਸ਼ਮਣ ਤੋਂ ਬਚਾਉਂਦਾ ਹੈ ਅੰਦਰ ਦੇ ਜਿਹੜੇ ਵਿਕਾਰਾਂ ਦੇ ਵੀ ਦੁਸ਼ਮਣ ਹੈ ਉਹਨਾਂ ਤੋਂ ਮਹਾਰਾਜ ਸਿੰਘ ਜੀ ਬਣ ਕੇ ਕੰਮ ਜਿਹੜਾ ਇਹ ਕਿਹਾ ਕਰਦਾ ਹੈ ਸਿੰਘ ਜੀ ਦਾ ਸ਼ਬਦ ਜਿਹੜਾ ਇਹ ਜੀਵਨ ਵਾਦ ਹੈ ਸਤਿਗੁਰੂ ਜੀ ਨੇ ਸਾਨੂੰ ਇੱਕ ਗਰੀਬ ਵਾਦ ਦਿੱਤਾ ਸਤਿਗੁਰੂ ਜੀ ਸਾਨੂੰ ਬਖਸ਼ਣ ਔਰ ਦੇ ਆਰਾਮ ਨਾਮ ਔਰ ਤੇ ਜੀ ਰਾਮ ਨਾਮ ਦੀ ਜਿਹੜੀ ਕਾਰਿਆ ਜਿਹੜੀ ਕਿਲ ਦੇ ਦੋ ਕੰਚ ਦੇ ਰਹੀ ਹੈ ਜੀਵ ਦੀ ਰੱਖਿਆ ਕਰਨ ਦਾ ਕਰਦੇ ਹੈ ਜੀਵ ਦੀ ਰੱਖਿਆ ਔਰ ਇਸ ਪ੍ਰਕਾਰ ਹੋਰ ਰੱਖਿਆ ਔਰ ਇਸ ਸਿੱਖ ਦੇ ਨਾਮ ਤੇ ਕੀ ਹੈ ਸਤਿਗੁਰੂ ਜੀ ਸਿੱਖ ਜਿਵੇਂ ਗੁਰੂ ਕਲ ਕੇ ਤਾਂ ਪਿਤਾ ਜੋ ਵੀ ਗੁਰੂ ਕਾ ਸਾਹਿਬ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਆਪਣੇ ਖਾਲਸ ਨੂੰ ਸ਼ਸਤਰ ਪ੍ਰਦਰਸ਼ਨ ਕੀਤੇ ਨੇ ਖਾਲਸ ਨੂੰ ਸ਼ਸਤਰ ਪ੍ਰਦਰਸ਼ਨ ਕੀਤੇ ਨੇ ਵੀ ਦੁਸ਼ਮਣਾਂ ਤੋਂ ਸਾਧ ਸੰਗਤ ਦੀ ਰੱਖਿਆ ਕਰਦੇ ਨੇ ਦੁਸ਼ਮਣਾਂ ਤੋਂ ਸਾਧ ਸੰਗਤ ਦੀ ਰੱਖਿਆ ਕਰਦੇ ਨੇ ਪ੍ਰਾਤਨ ਸਮੇਂ ਦੇ ਜਿਹੜੀ ਰਵਾਇਤ ਸੀ ਨਾ ਪ੍ਰਾਤਨ ਸਮੇਂ ਜਿਹੜੇ ਰਾਜਪੂਤ ਸੀ ਤਾਂ ਦਾ ਜਿਹੜੇ ਰਾਜ ਸਾਧ ਸੰਗਤ ਜੀ ਦੀ ਭੈਣ ਤੋਂ ਰੱਖੜੀ ਪਟਾਉਣੀ ਗੁਰੂ ਗੋਬਿੰਦ ਸਿੰਘ ਦੇ ਬੰਦ ਤੋਂ ਰੱਖੜੀ ਪਟਾਉਣੀ ਕਿ ਇਹ ਮੇਰਾ ਭਰਾ ਇਹ ਜੋ ਮੇਰਾ ਮੇਰੀ ਰੱਖਿਆ ਕਰਨ ਲੱਗ ਜੋ ਮੇਰਾ ਵੀਰ ਤੇ ਰੱਖਿਆ ਕਰ ਸਾਧ ਸੰਗਤ ਜੀ ਸਰਾਤਨ ਸਮੇਂ ਦੇ ਇਤਿਹਾਸ ਪੜ੍ਹ ਕਰ ਦੇਖੀਏ ਤੇ ਬਹੁਤ ਜ਼ਿਆਦਾ ਵੀ ਮੇਰਾ ਸਮੇਂ ਨਹੀਂ ਹੋਇਆ ਜ਼ਿਆਦਾ ਵੀ ਮੇਰਾ ਸਮਾਂ ਨਹੀਂ ਹੋਇਆ ਜਿਨ੍ਹਾਂ ਰਾਜਪੂਤਾਂ ਨੇ ਆਪਣੀਆਂ ਰਾਜਪੂਤਾਂ ਨੇ ਰੱਖੜੀ ਆਪਣੀਆਂ ਸਨਤ ਭਰ ਕੇ ਰੱਖੜੀ ਸਾਧ ਸੰਗਤ ਜੀ ਉਹਨਾਂ ਜਵਾਨੀਆਂ ਦੀ ਉਹ ਰੱਖੀ ਹਨ ਜੋ ਜਵਾਨਾਂ ਦੀ ਦੀ ਪ੍ਰਚਾਰ ਨਾ ਕਰ ਸਕੇ ਉਹਨਾਂ ਦੀ ਬਾਤ ਪ੍ਰਚਾਰ ਦਰਬਾਰੇ ਜਦ ਜਬਰਨ ਹਿੰਦੁਸਤਾਨ ਦੀ ਨੇ ਬਹੁਤ ਜੇੜੀਆਂ ਹਿੰਦੁਸਤਾਨ ਦੀ ਰਾਤ ਦੇ ਜੋ ਪਿੰਡੇ ਕਰ ਜਵਾਨ ਦੇ ਸੰਸਥਾ ਜਿੱਤ ਦੇ ਕਰ ਜੇ ਉਸ ਸਮੇਂ ਉਹਨਾਂ ਨੇ ਜੇ ਹਿੰਦੁਸਤਾਨ ਦੀ ਨੌਜਵਾਨੀਆਂ ਨੂੰ ਜੇ ਕਰ ਦਸਤਾਰਿਆ ਬਹੁਤ ਬੇਟੀਆਂ ਦੇ ਸ਼ਸਤਰ ਪ੍ਰਚਾਰਿਆ ਸੂਰਬੀਰ ਸਿੰਘਾਂ ਨੇ ਬਚਾਅ ਦਿੱਤਾ ਸੂਰਬੀਰ ਸਿੰਘਾਂ ਨੇ ਬਚਾਅ ਜਿਹੜੇ ਭਾਵੇਂ ਜੰਗਲਾਂ ਦੇ ਵਿੱਚ ਰਹਿੰਦੇ ਸਨ ਜਿਹੜੇ ਭਾਵੇਂ ਜੰਗਲਾਂ ਦੇ ਸੁੱਖ ਵੀ ਉਸ ਸਮੇਂ ਇਹਨਾਂ ਦੇ ਕੋਲ ਨਹੀਂ ਸੁੱਖ ਵੀ ਉਸ ਸਮੇਂ ਇਹਨਾਂ ਦੇ ਕੋਲ ਫੇਰ ਵੀ ਜਦੋਂ ਪਤਾ ਲੱਗਾ ਪਰ ਫੇਰ ਵੀ ਸ਼ਹੀਦ ਭਾਈ ਦਿਆਲੂ ਸਿੰਘ ਸਾਹਿਬ ਜੀ ਦੇ ਜੀਵਨ ਵਿੱਚ ਭਾਈ ਦਿਆਲੂ ਸਿੰਘ ਸਾਹਿਬ ਜੀ ਦੇ ਜੀਵਨ ਵਿੱਚ ਜਾਦੇ ਛਕਾਉਣ ਲੱਗੇ ਸਨ ਤੇ ਜਦੋਂ ਪਤਾ ਲੱਗਿਆ ਸਨ ਕਿ ਗਰਦੀ ਦੇ ਬਾਜ਼ਾਰ ਦੇ ਵਿੱਚ ਜਾ ਕਰਕੇ ਹਿੰਦੁਸਤਾਨ ਦੇ ਆਰਬੂ ਬੇਟਾ ਹਿੰਦੁਸਤਾਨ ਦੀ ਵਿਆਪਤੀ ਜਾਂਦੀ ਲੱਗੀ ਫਰਜ ਬਣਦਾ ਹੈ ਆਪਣੀਆਂ ਬਣਾਈਆਂ ਉਹ ਆਪਣੀਆਂ ਉਹਨਾਂ ਨੇ ਲੋਕ
ਪੜ੍ਹ ਕੇ ਆਪਣੀਆਂ ਬਹੁਤ ਦਰਬਾਰੀਆਂ ਦੀਆਂ ਅੱਗ ਭੇਟ ਕਰ ਦਿੱਤੀਆਂ ਸਨ।

ਪਤਾ ਨੀ ਕੀ ਹੋ ਗਿਆ, ਕਿੰਨੇ ਦਿਨਾਂ ਤੋਂ ਦੇਖ ਰਹੇ ਹਾਂ

ਦਿੱਤੇ ਆ, ਪਕੜ ਟੰਡੋਲੇ ਬਾਹ। ਉਹ ਰੋਗ ਢੂੰਡਦਾ ਪਿਆ ਕਿ ਇਹਨਾਂ ਦੇ ਸਰੀਰ ਦੇ ਵਿੱਚ ਰੋਗ ਕੀ ਹੈ, ਪਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਭੋਲੇ ਵੈਦ, ਹੇ ਹਰਦਾਸ, ਤੂੰ ਤਾਂ ਇਹ ਜਾਣਦਾ ਹੀ ਨਹੀਂ ਕਿ ਸਾਨੂੰ ਰੋਗ ਕੀ ਹੈ। ਭੋਲਾ ਵੈਦ ਨਾ ਜਾਣੀ, ਭੋਲਾ ਭਾਵ ਜਿਹੜਾ ਬੇਸਮਝ ਹੁੰਦਾ ਹੈ ਨਾ, ਉਸ ਵੈਦ ਨੂੰ ਨਹੀਂ ਪਤਾ ਲੱਗਦਾ ਕਿ ਰੋਗੀ ਨੂੰ ਰੋਗ ਕਿਹੜਾ ਹੈ। ਜਿਵੇਂ ਕਈ ਵਾਰ ਸਤ ਸੰਗਤ ਜੀ, ਜਿਹੜਾ ਬੇਸਮਝ ਕੋਈ ਡਾਕਟਰ, ਕੋਈ ਵੈਦ, ਕੋਈ ਹਕੀਮ ਹੁੰਦਾ ਹੈ ਨਾ, ਉਹ ਫਿਰ ਅੰਦਾਜ਼ੇ ਜੇ ਦੇ ਨਾਲ ਹੀ ਕਈ ਵਾਰ ਖੁਰਾਕਾਂ ਦੇ ਦਿੰਦਾ ਕਿ ਆਹ ਗੋਲੀਆਂ ਖਾ ਲਓ ਜਾਂ ਫਿਰ ਆਹ ਦਵਾ ਦਾਰੂ ਲੈ ਲਓ, ਤੁਸੀਂ ਠੀਕ ਹੋ ਜਾਓ। ਨਾ ਉਹਨੂੰ ਪਤਾ ਰੋਗ ਦੇ ਬਾਰੇ ਕਿ ਇਸ ਰੋਗੀ ਨੂੰ ਰੋਗ ਕਿਹੜਾ, ਕਿਹੜਾ ਰੋਗ ਚੰਬੜਿਆ ਹੋਇਆ, ਤੇ ਨਾ ਉਸ ਰੋਗ ਦੇ ਕਾਟ ਦਾ ਪਤਾ ਕਿ ਕਿਸ ਰੋਗ ਦੇ ਨਾਲ, ਕਿਹੜੀ ਦਵਾ ਦਾਰੂ ਦੇ ਨਾਲ ਇਸ ਨੂੰ ਕੱਟਿਆ ਜਾ ਸਕਦਾ ਹੈ। ਉਹ ਬੇਸਮਝ ਜਿਹੜਾ ਭੋਲਾ ਵੈਦ, ਕੋ ਹਕੀਮ ਜਾਂ ਡਾਕਟਰ ਹੁੰਦਾ ਹੈ ਨਾ, ਉਹ ਸਗੋਂ ਕਈ ਗੁਣਾ ਵੱਧ ਨੁਕਸਾਨ ਕਰ ਦਿੰਦਾ ਹੈ। ਰੋਗ ਤਾਂ ਉਹਨੇ ਕੀ ਦੂਰ ਕਰਨਾ, ਹੋਰ ਕਈ ਗੁਣਾ ਵੱਧ ਉਹ ਰੋਗੀ ਬਣਾ ਦਿੰਦਾ ਹੈ ਬੇਸਮਝਦਾਈ ਕਰਕੇ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭੋਲਾ ਵੈਦ ਨਾ ਜਾਣਦਾ, ਹੇ ਭੋਲੇ ਬੇਸਮਝ ਵੈਦ, ਤੂੰ ਤਾਂ ਜਾਣਦਾ ਹੀ ਨਹੀਂ ਹੈ ਕਿ ਜਿਹੜੀ ਕਰਕ ਪੀੜਾ ਹੈ ਨਾ, ਉਹ ਤੇ ਸਾਡੇ ਕਲੇਜੇ ਭਾਵ ਸਾਡੇ ਹਿਰਦੇ ਦੇ ਅੰਦਰ ਹੈ। ਜਿਵੇਂ ਸਾਧ ਸੰਗਤ ਜੀ, ਕਿਸੇ ਨੂੰ ਕਫ ਦਾ ਰੋਗ ਹੋਵੇ ਤੇ ਪਿੱਤ ਦੀ ਦਵਾ ਦੇ ਜਾਵੇ ਤੇ ਕਿੱਥੋਂ ਠੀਕ ਹੋ ਜਾਣਾ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ, ਕਿਸੇ ਨੂੰ ਜੇ ਪਿੱਤ ਦਾ ਭਾਵ ਗਰਮੀ ਹੋ ਜਾਵੇ ਤੇ ਕਫ ਦੀ ਦਵਾ ਦੇ ਜਾਵੇ ਤੇ ਰੋਗ ਥੋੜਾ ਦੂਰ ਹੋਣਾ ਹੈ। ਜਿਹੜਾ ਰੋਗ ਸਰੀਰ ਦੇ ਅੰਦਰ ਹੈ, ਉਹਦੀ ਦਵਾ ਦਾਰੂ ਸਹੀ ਦਿੱਤੀ ਜਾਵੇ ਤੇ ਜੇ ਦਵਾ ਉਲਟੀ ਦੇਈ ਜਾਵੇ, ਸਰ ਸੰਗਤ ਜੀ, ਰੋਗ ਨਹੀਂ ਕੱਟਿਆ ਜਾ ਸਕਦਾ, ਸਗੋਂ ਦੇ ਨਾਲ ਹੋਰ ਕਈ ਗੁਣਾ ਵੱਧ ਰੋਗ ਜਿਹੜਾ ਉਹ ਵੱਧ ਸਕਦਾ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਹਜ਼ੂਰ ਨੇ ਅੰਤਰੀ ਭਾਵ ਦੇ ਵਿੱਚ ਵੀ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਹਨ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ। ਕਹਿੰਦੇ ਜਿਹੜੇ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਤਤ ਬੇਤੇ ਮਹਾਤਮਾ ਰੂਪੇ ਜਿਹੜੇ ਵੈਦ ਸਮਝਦੇ ਹਨ, ਹੈ ਭਾਵੇਂ ਝੂਠਾ ਲਿਬਾਸ ਆਪਣੇ ਤਨ ਦੇ ਉੱਪਰ ਧਾਰਨ ਕੀਤਾ ਹੋਇਆ। ਔਰ ਹਜ਼ੂਰ ਕਹਿੰਦੇ ਹਨ ਕਿ ਭਾਈ, ਜਿਹੜੇ ਸੰਸਾਰ ਦੇ ਅੰਦਰ ਜਗਿਆਸੂ ਪੁਰਖ ਹੈ ਨਾ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੀ ਵਿਛੋੜੇ ਦੀ ਪੀੜਾ ਲੱਗੀ ਹੋਈ ਹੈ, ਪਰਮਾਤਮਾ ਦੇ ਵਿਛੋੜੇ ਦਾ ਦੁੱਖ ਉਹਨਾਂ ਦੇ ਹਿਰਦੇ ਅੰਦਰ ਹੈ, ਉਹਨਾਂ ਦੇ ਬਿਰਤੀ ਰੂਪ ਭੋਜਾਂ ਨੂੰ ਫੜ ਕਰਕੇ ਕਹਿੰਦੇ ਕਿ ਤੁਹਾਨੂੰ ਕਿਹੜਾ ਸੁੱਖ ਚਾਹੀਦਾ, ਸੰਸਾਰ ਦਾ ਕਿਹੜਾ ਸੁੱਖ ਤੁਹਾਨੂੰ ਚਾਹੀਦਾ, ਧਨ ਚਾਹੀਦਾ, ਦੌਲਤ ਕਿੰਨੀ ਚਾਹੀਦੀ ਹੈ, ਸੰਸਾਰ ਦੇ ਕਿਹੜੇ ਸੁੱਖ ਚਾਹੀਦੇ ਹੈ, ਵਿਦੇਸ਼ਾਂ ਦੇ ਸੁੱਖ ਚਾਹੀਦੇ ਹੈ। ਉਹਨਾਂ ਦੀ ਬਿਰਤੀ ਰੂਪ ਭੋਜਾਂ ਨੂੰ ਫੜ ਕਰਕੇ ਉਹ ਸੰਸਾਰ ਦੇ ਸੁੱਖ ਜਿਹੜੇ ਉਹਨਾਂ ਨੂੰ ਦਿੰਦਿਆਂ ਹੋਇਆ, ਇਹ ਦੁਨਿਆਵੀ ਸੁੱਖਾਂ ਰੂਪੀ ਦਵਾ ਦੇ ਕਰਕੇ ਉਹਨਾਂ ਦੇ ਅੰਦਰ ਦੀ ਪੀੜਾ ਨੂੰ ਹਟਾਉਣ ਦਾ ਯਤਨ ਕਰਦੇ ਹੈ। ਪਰ ਮਹਾਰਾਜ ਕਹਿੰਦੇ, ਕਰਜ ਕਰਕ ਕਰੇਜੇ ਮਾਹ, ਪੀੜ ਤੇ ਉਹਨਾਂ ਦੇ ਅੰਦਰ ਪਰਮਾਤਮਾ ਦੇ ਵਿਛੋੜੇ ਦੀ ਹੈ, ਪਰ ਇਹ ਸੰਸਾਰ ਦੇ ਜਿਹੜੇ ਪਖੰਡੀ ਲੋਕ ਵੈਦਾਂ ਦੀ ਤਰ੍ਹਾਂ ਬਣੇ ਹੋਏ ਹੈ, ਮਹਾਰਾਜ ਕਹਿੰਦੇ ਉਹ ਦੁਨੀਆਂ ਦੇ ਸੁੱਖ ਜਾਂ ਸਵਰਗਾਂ ਦੇ ਸੁੱਖਾਂ ਰੂਪੀ ਦਵਾ ਦਾਰੂ ਉਹਨਾਂ ਨੂੰ ਦੇ ਕੇ ਉਹਨਾਂ ਦੇ ਰੋਗ ਦੂਰ ਕਰਨ ਦਾ ਯਤਨ ਕਰਦੇ ਹੈ, ਪਰ ਨਹੀਂ। ਇਸ ਕਰਕੇ ਗਰੀਬ ਨਿਵਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਭਾਈ, ਜਿਹੜਾ ਅਸਲ ਵਾਹਿਗੁਰੂ ਜੀ ਦੇ ਵਿਛੋੜੇ ਦਾ ਦੁੱਖ ਹੈ, ਅੰਦਰ ਦੀ ਪੀੜਾ ਹੈ, ਹੇ ਭਾਈ, ਉਹ ਤੇ ਤੈਨੂੰ ਪਤਾ ਹੀ ਨਹੀਂ ਹੈ, ਕਿਉਂਕਿ ਜਿਸ ਹਿਰਦੇ ਅੰਦਰ ਪੀੜਾ ਹੋਵੇ, ਪਰਮਾਤਮਾ ਦੇ ਵਿਛੋੜੇ ਦਾ ਦੁੱਖ ਹੋਵੇ, ਉਸੇ ਨੂੰ ਪਤਾ ਹੈ ਕਿੰਨਾ ਇਹ ਡਾਢਾ ਦੁੱਖ ਹੈ। ਸੰਸਾਰ ਦੇ ਅੰਦਰ ਦੁੱਖ ਭਾਵੇਂ ਸੰਗਤ ਜੀ ਕਈ ਪ੍ਰਕਾਰ ਦੇ ਹੈ, ਪਰ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਇਹ ਸਭ ਤੋਂ ਡਾਢਾ ਦੁੱਖ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਭਾਈ, ਕਰਕ ਕਰੇ ਜੇ ਮਾਹ, ਇਹ ਤਾਂ ਵਾਹਿਗੁਰੂ ਜੀ ਦੇ ਵਿਛੋੜੇ ਦਾ ਦੁੱਖ ਲੱਗਾ ਹੋਇਆ ਹੈ, ਪਰਮਾਤਮਾ ਦੇ ਵਿਛੋੜੇ ਦੀ ਪੀੜਾ ਜੀਵ ਦੇ ਅੰਦਰ ਹੈ, ਤੂੰ ਤਾਂ ਸੰਸਾਰ ਦੇ ਸੁੱਖਾਂ ਰੂਪ ਦਵਾ ਦਾਰੂ ਦੇ ਕਰਕੇ ਇਸ ਨੂੰ ਮਿਟਣ ਦਾ ਯਤਨ ਕਰ ਰਿਹਾ ਹੈ, ਇਹਦੇ ਨਾਲ ਇਹਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਗਰੀਬ ਨਿਵਾਜ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਹਜ਼ੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ।

0: ਕੀਤੀ ਮਹਾਰਾਜ ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਹਰਦਾਸ ਨਾਮੇ ਵੈਦ ਨੂੰ ਉਪਦੇਸ਼ ਦਿੱਤਾ ਮਹਾਰਾਜ ਜੋ ਸਲੋਕ ਦੇ ਅੰਦਰ ਸਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਪੈਣਾ ਕੀਤੀ ਆਪ ਕਿਰਪਾ ਕਰਕੇ ਚੰਗੀ ਤਰ੍ਹਾਂ ਮਹਾਰਾਜ ਉਪਦੇਸ਼ ਦੇਵੋ ਔਰ ਦੂਜੇ ਉਥਾਨ ਕਾ ਇਸ ਮਹੱਲੇ ਦੇ ਇਹ ਵੀ ਹੈ ਇਹ ਸ਼ਬਦ ਦੇ ਦੂਸਰੇ ਪਦ ਦੇ ਇਹ ਹੈ ਕਿ ਜਦੋਂ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਦੀ ਦਾਤ ਬਖਸ਼ਿਸ਼ ਕਰਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਭੇਜ ਦਿੱਤਾ ਸੀ ਨਾ ਸੰਗਤ ਜੀ ਉਸ ਸਮੇਂ ਬਹੁਤ ਵੈਰਾਗ ਅਵਸਥਾ ਵੀ ਸੱਚੇ ਪਾਤਸ਼ਾਹ ਜੀ ਸਨ ਕਿਉਂਕਿ ਮਹਾਰਾਜ ਜੀ ਦੇ ਚਰਨਾਂ ਦਾ ਵਿਛੋੜਾ ਜਿਹੜਾ ਸਹੀ ਨਹੀਂ ਸੀਗਾ ਜਾਂਦਾ ਗਰੀਬਨ ਵਾਰ ਸਤਿਗੁਰੂ ਜੀ ਤੋਂ ਓਹਲੇ ਨਹੀਂ ਸਨ ਹੋਣਾ ਚਾਹੁੰਦੇ ਪਰ ਮਹਾਰਾਜ ਜੀ ਦਾ ਹੁਕਮ ਵੀ ਡਾਢਾ ਖਡੂਰ ਸਾਹਿਬ ਦੀ ਧਰਤੀ ਤੇ ਆਏ ਮਾਤਾ ਸੁਭਰਾਈ ਜੀ ਨੂੰ ਇਹ ਵਚਨ ਕਰ ਦਿੱਤਾ ਸੀਗਾ ਕੋਠੇ ਅੰਦਰ ਮਹਾਰਾਜ ਕਹਿੰਦੇ ਸੀ ਪ੍ਰਵੇਸ਼ ਕਰਨਾ ਤੇ ਬਾਹਰੋਂ ਲੇਪਨ ਕਰਵਾ ਦਿੱਤਾ ਤੇ ਕਹਿੰਦੇ ਕਿ ਸਾਡੀ ਆਗਿਆ ਤੋਂ ਬਿਨਾਂ ਇਸ ਦਰਵਾਜ਼ੇ ਨੂੰ ਖੋਲਿਆ ਨਾ ਜਾਂਦਾ ਗਰੀਬਨ ਵਾਜ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਕਿੰਨਾ ਸਮਾਂ ਅਡੋਲ ਸਾਰ ਸੰਗਤ ਜੀ ਉਸ ਕੋਠੇ ਅੰਦਰ ਰਹੇ ਹੈ ਪਰਮਾਤਮਾ ਦੀ ਬੰਦਗੀ ਕਰਦੇ ਰਹੇ ਹੈ ਤੇ ਸੰਗਤਾਂ ਜਦੋਂ ਬੇਬਲ ਹੋ ਗਈਆਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਹੈ ਸੰਗਤਾਂ ਦੇ ਮਨ ਦੇ ਅੰਦਰ ਇੱਛਾ ਕਿ ਸਤਿਗੁਰੂ ਜੀ ਦੇ ਦਰਸ਼ਨ ਕਰੀਏ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਪਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋ ਹੀ ਨਹੀਂ ਰਹੇ ਸੰਗਤ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਸੱਚੇ ਪਾਤਸ਼ਾਹ ਜੀ ਕਿੱਥੇ ਗਏ ਹੈ ਗਰੀਬਨ ਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਗਰੀਬਨ ਵਾਜ ਸੱਚੇ ਪਾਤਸ਼ਾਹ ਜੀ ਨੇ ਹਜ਼ੂਰ ਨੂੰ ਪ੍ਰਗਟ ਕਰਨਾ ਕੀਤਾ ਹੈ ਔਰ ਸਿੱਖਾਂ ਨੇ ਫਿਰ ਜਦੋਂ ਵਚਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਨਾ ਕਰੋ ਔਰ ਸਾਰੀ ਸੰਗਤ ਜੀ ਮਾਤਾ ਭਰਾਈ ਜੀ ਨੇ ਉਸ ਸਮੇਂ ਹਜ਼ੂਰ ਦੀ ਦਰੁਸਤੀ ਵਾਸਤੇ ਕਿ ਸ਼ਾਇਦ ਪਤਾ ਨਹੀਂ ਕੋਈ ਰੋਗ ਨਾ ਲੱਗ ਗਿਆ ਹੋਵੇ ਤੇ ਜਦੋਂ ਵੈਦ ਨੂੰ ਬੁਲਾਇਆ ਉਸ ਵੈਦ ਪ੍ਰਥਾਈ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਇਹ ਦੋ ਉਥਾਨ ਕਾਵਾ ਇਸ ਮਹੱਲੇ ਦੀਆਂ ਇਸ ਪਦ ਦੀਆਂ ਹਨ ਸੱਚੇ ਪਾਤਸ਼ਾਹ ਹਜ਼ੂਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਪਦੇਸ਼ ਦੇਣ ਦੇ ਹੋ ਬਖਸ਼ਿਸ਼ ਕਰਦੇ ਹਨ ਤੇ ਜਦੋਂ ਵੈਦ ਹਜ਼ੂਰ ਦੇ ਪਾਸ ਆਇਆ ਤੇ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਂਹ ਫੜੀ ਹੈ ਨਬਦ ਚੈੱਕ ਕਰਨ ਲੱਗਾ ਹੈ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੈਦਾ ਵੈਦ ਸੋ ਵੈਦ ਤੂੰ ਹੇ ਵੈਦ ਤੂੰ ਵੈਦਾਂ ਦੇ ਵਿੱਚ ਸ੍ਰੇਸ਼ਟ ਵੈਦ ਕਿਹਾ ਜਾਂਦਾ ਸੰਸਾਰ ਦੇ ਲੋਕ ਸਭ ਤੋਂ ਵੱਡਾ ਤੈਨੂੰ ਭਾਵ ਜਿਵੇਂ ਕਿਹਾ ਜਾਂਦਾ ਕਿ ਬੜਾ ਮੰਨਿਆ ਪਰ ਮੰਨਿਆ ਵੈਦ ਹੈ ਇਹ ਸਭ ਤੋਂ ਉੱਤਮ ਵੈਦ ਹੈ ਬੜਾ ਸਿਆਣਾ ਵੈਦ ਹੈ ਬੜਾ ਸਿਆਣਾ ਡਾਕਟਰ ਹੈ ਆਮ ਹੀ ਕਈ ਵਾਰ ਕਿਹਾ ਜਾਂਦਾ ਜਿਹੜਾ ਬਹੁਤਾ ਚੰਗਾ ਮੰਨਿਆ ਕੋਈ ਪ੍ਰੋਫੈਸ਼ਨਲ ਕੋਈ ਹੋਵੇ ਨਾ ਸਪੈਸ਼ਲਿਸਟ ਕੋਈ ਡਾਕਟਰ ਹੋਵੇ ਉਹਦੇ ਬਾਰੇ ਕਿਹਾ ਜਾਂਦਾ ਕਿ ਬੜਾ ਚੰਗਾ ਆ ਬਹੁਤ ਸੂਝਵਾਨ ਤੇ ਸਿਆਣਾ ਆ ਤੇ ਸਤਿਗੁਰੂ ਜੀ ਕਹਿਣ ਲੱਗੇ ਵੈਦਾਂ ਵੈਦ ਸੋ ਵੈਦ ਤੂੰ ਵੈਦਾਂ ਦੇ ਵਿੱਚ ਤੂੰ ਸ੍ਰੇਸ਼ਟ ਵੈਦ ਤੈਨੂੰ ਕਿਹਾ ਜਾਂਦਾ ਹੈ ਪਰ ਕਹਿੰਦੇ ਤੂੰ ਸਾਡੀ ਨਬਜ ਫੜ ਕੇ ਦੇਖਦਾ ਪਿਆ ਪਹਿਲਾਂ ਅਸਲ ਰੋਗ ਦੀ ਤੂੰ ਪਹਿਚਾਣ ਕਰਨਾ ਕਰ ਜਿਹੜਾ ਤੇਰੇ ਅੰਦਰ ਰੋਗ ਹੈ ਉਹਦੀ ਤੂੰ ਪਹਿਚਾਣ ਕੀਤੀ ਨਹੀਂ ਪਰ ਸਾਡੇ ਅੰਦਰ ਦਾ ਰੋਗ ਦੇਖਣ ਵਾਸਤੇ ਤੂੰ ਆ ਗਿਆ ਤੇਰੇ ਅੰਦਰ ਜਿਹੜਾ ਹਉਮੈ ਦਾ ਰੋਗ ਹੈ ਕਿ ਮੈਂ ਸਭ ਤੋਂ ਵੱਡਾ ਤੇ ਸਿਆਣਾ ਵੈਦ ਹਾਂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਪਹਿਲਾਂ ਤੂੰ ਆਪਣੇ ਅੰਦਰ ਦੇ ਰੋਗ ਨੂੰ ਪਹਿਚਾਨਣਾ ਕਰ ਪਹਿਲਾ ਰੋਗ ਪਛਾਣ ਜਿਹੜਾ ਹਉਮੈ ਦਾ ਦੀਰਘ ਰੋਗ ਤੇਰੇ ਅੰਦਰ ਲੱਗਾ ਹੋਇਆ ਪਹਿਲਾਂ ਉਸ ਦੀ ਪਹਿਚਾਣ ਕਰਨਾ ਕਰ
1: ਐਸਾ ਦਾਰੂ ਲੋੜ ਲਹੋ
0: ਤੇ ਫਿਰ ਏਦਾਂ ਦਾ ਦਾਰੂ ਤੂੰ ਲੱਭ ਕਰਕੇ ਲਿਆਉਣਾ ਕਰ ਕਿਉਂਕਿ ਰੋਗ ਨੂੰ ਕੱਟਣ ਦੇ ਵਾਸਤੇ ਜਾਂ ਤਾਂ ਦਵਾ ਤੇ ਜਾਂ ਫਿਰ ਦਾਰੂ ਦਿੱਤਾ ਜਾਂਦਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਸ ਰੋਗ ਨੂੰ ਹਉਮੈ ਦੇ ਰੋਗ ਨੂੰ ਕੱਟਣ ਦੇ ਲਈ ਤੂੰ ਐਸਾ ਤੂੰ ਦਾਰੂ ਲੈ ਕਰਕੇ ਆਉਣਾ ਕਰ ਐਸੀ ਤੂੰ ਦਵਾ ਲੈ ਕਰਕੇ ਆਉਣਾ ਕਰ ਘਾਣ ਤੋਂ ਭਾਵ ਕਹੀਏ ਕਿ ਸਮੂਹ ਜਿਹੜੇ ਰੋਗ ਹੈ ਜਿਸ ਕਰਕੇ ਸਾਰੇ ਰੋਗ ਜਿਹੜੇ ਮੰਜੇ ਖਤਮ ਹੋ ਜਾਣ ਕੱਟੇ ਜਾਣ ਮਿਟ ਜਾਣ ਐਸਾ ਕਹਿੰਦੇ ਤੂੰ ਦਾਰੂ ਲੈ ਕਰਕੇ ਆਉਣਾ ਕਰ ਉਹ ਕਿਹੜਾ ਦਾਰੂ ਹੈ ਉਹ ਸੰਗਤ ਜੀ ਵਾਹਿਗੁਰੂ ਜੀ ਦੇ ਨਾਮ ਦਾ ਦਾਰੂ ਹੈ ਉਹ ਕਿੱਥੋਂ ਪ੍ਰਾਪਤ ਹੁੰਦਾ ਹੈ? ਪੂਰੇ ਗੁਰੂ ਰੂਪੀ ਵੈਰ ਤੋਂ ਪ੍ਰਾਪਤ ਹੋਣਾ ਕਰਦਾ ਹੈ। ਜਿਵੇਂ ਗੁਰਬਾਣੀ ਦੇ ਪਾਵਨ ਬਚਨ ਹੈ ਨਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸੱਚੇ ਪਾਤਸ਼ਾਹ ਜੀ ਵੈਦਾਂ ਦੇ ਵੈਦ ਪੂਰੇ ਸਤਿਗੁਰੂ ਜੀ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨਾਮ ਦੀ ਔਸ਼ਧੀ ਨਾਮ ਰੂਪੀ ਦਾਰੂ ਬਖਸ਼ਿਸ਼ ਕਰਕੇ ਜੀਵ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਰੂਪੀ ਜਿਹੜੇ ਰੋਗ ਚੰਬੜੇ ਉਹ ਵੀ ਕੱਟ ਦਿੰਦੇ ਹੈ। ਔਗੁਣਾਂ ਰੂਪੀ ਵਿਕਾਰਾਂ ਰੂਪੀ ਵਿਸ਼ਿਆਂ ਰੂਪੀ ਰੋਗ ਸੱਚੇ ਪਾਤਸ਼ਾਹ ਜੀ ਕੱਟ ਦੇਣਾ ਕਰਦੇ ਹੈ। ਇਹ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਇਸ ਲਈ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਹੇ ਵੈਦ ਜੀ, ਇਸ ਹਉਮੈ ਦੇ ਰੋਗ ਨੂੰ ਕੱਟਣ ਦੇ ਲਈ ਐਸਾ ਦਾਰੂ ਲੈ ਕਰਕੇ ਆਉਣਾ ਕਰੋ ਜਿਸ ਕਰਕੇ ਸਾਰੇ ਰੋਗ ਕੱਟੇ ਜਾਣਗੇ। ਕਿਉਂਕਿ ਸਾਰੀ ਸੰਗਤ ਜੀ, ਮੂਲ ਜਿਹੜਾ ਹੈ ਨਾ ਰੋਗਾਂ ਦਾ ਮੁੱਢ ਹੈ, ਉਹ ਹਉਮੈ ਹੈ। ਹਉਮੈ ਕਰਕੇ, ਹੰਕਾਰ ਦੇ ਕਰਕੇ ਪਤਾ ਨਹੀਂ ਕਿੰਨੇ ਕੁ ਰੋਗ ਜੀਵ ਦੇ ਅੰਦਰ ਪੈਦਾ ਹੁੰਦੇ ਹੈ। ਵਾਰ ਵਾਰ ਜੇਕਰ ਜੰਮਣ ਤੇ ਮਰਨ ਦਾ ਕਾਰਨ ਉਹ ਵੀ ਸਾਰੀ ਸੰਗਤ ਜੀ ਹਉਮੈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਸਾ ਕੀ ਵਾਰ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਹਉ ਵਿੱਚ ਆਇਆ ਹਉ ਵਿੱਚ ਗਇਆ, ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਹਉ ਵਿੱਚ ਦਿੱਤਾ ਹਉ ਵਿੱਚ ਲਇਆ, ਹਉ ਵਿੱਚ ਖਟਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਮਨੁੱਖ ਜੋ ਕੁਝ ਵੀ ਜ਼ਿੰਦਗੀ ਵਿੱਚ ਕਰਦਾ ਹਉਮੈ ਦੀ ਸਿਹਤ ਹੋ ਕਰਕੇ ਕਰਦਾ ਹੈ। ਐਸਾ ਇਹ ਡਾਢਾ ਦੀਰਘ ਰੋਗ ਜੀਵ ਦੇ ਅੰਦਰ ਲੱਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਵੈਦ, ਤੈਨੂੰ ਤਾਂ ਇਹ ਪਤਾ ਹੀ ਨਹੀਂ ਕਿ ਇਸ ਰੋਗ ਨੂੰ ਕਿਵੇਂ ਕੱਟਿਆ ਜਾ ਸਕਦਾ ਹੈ। ਮਹਾਰਾਜ ਕਹਿੰਦੇ, ਐਸਾ ਨਾਮ ਰੂਪੀ ਦਾਰੂ ਲੈ ਕਰਕੇ ਆ, ਜਿਤ ਵੰਝਿਆ ਰੋਗਾਂ ਘਾਣ। ਜਿਸ ਕਰਕੇ ਭਾਈ ਸਮੂਹ ਰੋਗਾਂ ਦਾ ਜਿਹੜਾ ਸਮੂਹ ਹੈ ਨਾ, ਭਾਵ ਜਿਹੜਾ ਮੁੱਢ ਹੈ, ਇਹ ਹਉਮੈ ਦਾ ਰੋਗ ਕੱਟਿਆ ਜਾਵੇ। ਸਾਰੇ ਰੋਗ ਸੱਚੇ ਪਾਤਸ਼ਾਹ ਕਹਿੰਦੇ ਕੱਟੇ ਜਾਣ।
1: ਦਾਰੂ ਰੋਗ ਉੱਠਿਆ ਹੈ,
0: ਜਿਸ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਕਰਕੇ ਰੋਗ ਉੱਠ ਕਰਕੇ ਚਲੇ ਜਾਂਦੇ ਹੈ। ਕਿਉਂਕਿ ਇਹ ਕਦੋਂ ਰੋਗ ਚੰਬੜਦੇ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਨ ਬਾਰਾਂਮਾਹ ਅੰਮ੍ਰਿਤ ਬਾਣੀ ਅੰਦਰ, ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ। ਸਭੇ ਤੋਂ ਭਾਵ ਸਾਰੇ ਰੋਗ, ਇੱਥੇ ਕੋਈ ਗਿਣਤੀ ਨਹੀਂ ਕੀਤੀ ਕਿ ਆਹ ਰੋਗ ਚੰਬੜੇਗਾ ਜੇ ਤੂੰ ਰੱਬ ਭੁੱਲ ਜਾਵੇਗਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਾਰੇ ਰੋਗ ਆ ਕਰਕੇ ਚੰਬੜ ਜਾਣਗੇ। ਤੇ ਸਾਰੇ ਰੋਗਾਂ ਦੇ ਵਿੱਚ ਇਕੱਲੇ ਤਨ ਦੇ ਰੋਗ ਨਹੀਂ, ਮਨ ਦੇ ਰੋਗ ਵੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੱਥੇ ਤਨ ਦੇ ਰੋਗ ਹੈ, ਉੱਥੇ ਮਨ ਦੇ ਵੀ ਜਿਹੜੇ ਪਾਪ ਕਰਮਾਂ ਰੂਪੀ ਵਿਸ਼ਿਆਂ ਰੂਪੀ ਵਿਕਾਰਾਂ ਰੂਪੀ ਰੋਗ ਆ ਕਰਕੇ ਤੈਨੂੰ ਚੰਬੜਨ ਵਾਲੇ, ਕਿਉਂਕਿ ਤੂੰ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਕੇ ਉਚਾਰਨ ਕਰਦੇ ਹੈ, ਹੇ ਵੈਦ ਜੀ, ਜਿਤ ਦਾਰੂ ਰੋਗ ਉੱਠਿਆ ਹੈ। ਕਹਿੰਦੇ ਕਿ ਜਿਸ ਨਾਮ ਰੂਪ ਦਾਰੂ ਦੇ ਨਾਲ ਇਹ ਜਿਹੜੇ ਆਪਣਾ ਮੱਕਾ ਬਣਾ ਕਰਕੇ, ਡੇਰਾ ਬਣਾ ਕਰਕੇ ਤੇਰੇ ਅੰਦਰ ਬੈਠੇ ਹੈ ਨਾ, ਹਉਮੈ ਅਗਿਆਨ ਆਦਿਕ ਦੇ ਜਿਹੜੇ ਰੋਗ ਹੈ, ਇਹ ਸਭ ਉੱਠ ਕਰਕੇ ਚਲੇ ਜਾਣਗੇ।
1: ਤਨ ਸੁਖ ਵਸਾਏ,
0: ਤੇ ਤਨ ਜਿਹੜਾ ਨਾ ਫਿਰ ਸੁਖ ਦੇ ਸਿਹਤ ਵਸਣਾ ਕਰੇਗਾ। ਤਨ ਸੁਖ ਵਸੈ ਆਏ, ਜਾਂ ਸੂਕਸ਼ਮ ਤਨ ਤੇਰਾ ਜਿਹੜਾ ਅੰਦਰ ਹੈ, ਤੇਰਾ ਸੂਕਸ਼ਮ ਸਰੀਰ ਹੈ, ਉਹਦੇ ਵਿੱਚ ਸੁਖ ਸਰੂਪ ਪਰਮਾਤਮਾ ਦਾ ਸਰੂਪ ਆ ਕਰਕੇ ਵਸ ਜਾਏਗਾ। ਜੇ ਕਿਤੇ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਦੇ ਨਾਲ ਹਉਮੈ ਤੇ ਅਗਿਆਨ ਦੇ ਰੋਗ ਇਸ ਤੋਂ ਉਠਾ ਦੇਣਾ ਕਰਿਆ, ਜਿਨ੍ਹਾਂ ਨੇ ਡੇਰਾ ਲਾ ਕਰਕੇ ਬੈਠਣਾ ਕੀਤਾ ਹੈ, ਪੱਕਾ ਹੀ ਆਪਣਾ ਮੱਕਾ ਹੀ ਬਣਾ ਕਰਕੇ ਬੈਠ ਗਏ ਹੈ, ਕਦੇ ਹਉਮੈ ਕਦੇ ਅਗਿਆਨ। ਅਗਿਆਨ ਕਰਕੇ ਮਨੁੱਖ ਜ਼ਿੰਦਗੀ ਦੇ ਵਿੱਚ ਸੱਚ ਨੂੰ ਝੂਠ ਕਹਿੰਦਾ ਤੇ ਝੂਠ ਨੂੰ ਸੱਚ ਕਹਿੰਦਾ ਹੈ। ਅਗਿਆਨਤਾ ਕਰਕੇ ਸਹੀ ਨੂੰ ਗਲਤ, ਗਲਤ ਨੂੰ ਸਹੀ ਕਹੀ ਜਾਂਦਾ। ਬੇਸਮਝਤਾਈ ਕਰਕੇ ਜ਼ਿੰਦਗੀ ਵਿੱਚ ਸਹੀ ਰਸਤਾ ਛੱਡ ਕੇ ਮਾੜੇ ਰਸਤੇ 'ਤੇ ਤੁਰਦਾ ਹੈ, ਚੰਗੀ ਸੰਗਤ ਛੱਡ ਕੇ ਮਾੜੀ ਸੰਗਤ ਕਰਦਾ, ਉਹਦਾ ਕਾਰਨ ਕੀ ਹੈ? ਅਗਿਆਨ। ਜਦੋਂ ਮਨੁੱਖ ਗਿਆਨਵਾਨ ਹੋ ਜਾਂਦਾ ਨਾ, ਸੰਗਤ ਜੀ ਸੱਚ ਕਰਕੇ ਜਾਣਿਓ, ਜ਼ਿੰਦਗੀ ਵਿੱਚ ਕਦਮ ਕਦਮ ਵਿਚਾਰ ਕੇ ਤੁਰਦਾ ਹੈ, ਕਦਮ ਕਦਮ ਵਿਚਾਰ ਕੇ, ਕਿ ਜੇ ਮੈਂ ਇਹ ਕਦਮ ਧਰ ਲੱਗਾ ਕਿ ਜਗ੍ਹਾ ਰੱਖਣ ਵਾਸਤੇ ਹੈਗੀ ਹੈ ਕਿ ਨਹੀਂ। ਨਹੀਂ ਤੇ ਜਿਹੜਾ ਮੂਡ ਮਨੁੱਖ ਹੁੰਦਾ ਹੈ ਨਾ, ਅੱਗੇ ਭਾਵੇਂ ਕੋਈ ਟੋਆ ਹੋਵੇ ਤਾਂ ਵੀ ਤੁਰਿਆ ਜਾਂਦਾ, ਉਹ ਬਾਅਦ ਵਿੱਚ ਭਾਵੇਂ ਪਛਤਾਵੇ ਤੇ ਝੂਰੇ। ਪਰ ਜਿਹੜਾ ਸੂਝਵਾਨ

0: ਗਿਆਨਵਾਨ ਮਨੁੱਖ ਹੁੰਦਾ ਕਦਮ ਕਦਮ ਜ਼ਿੰਦਗੀ ਵਿੱਚ ਵਿਚਾਰ ਕੇ ਤੁਰਦਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ, ਭਾਈ ਗੁਰ ਸਿੱਖੋ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਦੇ ਨਾਲ ਜਿਹੜੇ ਸਮੂਹ ਰੋਗ ਹੈ ਉੱਠ ਕਰਕੇ ਚਲੇ ਜਾਣ, ਫਿਰ ਤਨ ਸੁੱਖ ਵਸੈ ਆਏ। ਉਸ ਦੇ ਸੂਖਸ਼ਮ ਤਨ ਹਿਰਦੇ ਅੰਦਰ ਵਾਹਿਗੁਰੂ ਜੀ ਦਾ ਸੁੱਖ ਸਰੂਪ ਆ ਕਰਕੇ ਵਸ ਜਾਂਦਾ ਹੈ।
1: ਰੋਗ ਗਵਾਏ ਹੈ ਆਪਣਾ।
0: ਹੇ ਭਾਈ, ਜੇਕਰ ਤੂੰ ਆਪਣੇ ਅੰਦਰ ਦੇ ਰੋਗ ਨੂੰ ਗਵਾ ਲੈਣਾ ਕਰੇ, ਉਹ ਭਾਵੇਂ ਹਉਮੈ ਦਾ ਰੋਗ ਹੈ ਤੇ ਭਾਵੇਂ ਅਗਿਆਨ ਦਾ ਰੋਗ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਵੈਦ ਜੀ, ਜੇਕਰ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਦੇ ਨਾਲ ਆਪਣੇ ਅੰਦਰ ਦੇ ਰੋਗ ਨੂੰ ਤੁਸੀਂ ਗਵਾ ਲੈਣਾ ਕਰੋਗੇ,
1: ਨਾਨਕ ਵੈਦ ਸਦਾਏ।
0: ਸਤਿਗੁਰੂ ਜੀ ਕਹਿੰਦੇ, ਭਾਈ ਤਾਂ ਅਸਲ ਵੈਦ ਤੁਸੀਂ ਸਦਾਓਗੇ, ਅਖਵਾਓਗੇ। ਅਸਲ ਵੈਦ ਅਖਵਾਉਣੇ ਦੇ ਯੋਗ ਹੋਵੋਗੇ ਜੇ ਆਪਣੇ ਅੰਦਰ ਦੇ ਹਉਮੈ ਤੇ ਅਗਿਆਨ ਦੇ ਰੋਗ ਨੂੰ ਦੂਰ ਕਰ ਦੇਣਾ ਕਰੋ। ਜਿਵੇਂ ਆਪ ਮਨੁੱਖ ਰੋਗੀ ਹੈ ਤੇ ਉਹਦਾ ਦਵਾ ਦਾਰੂ ਕੋ ਕਾਟ ਲੱਭਦਾ ਹੀ ਨਹੀਂ ਪਿਆ ਤੇ ਦੂਜਿਆਂ ਨੂੰ ਸਿੱਖਿਆ ਦੇ ਜਾਂਦਾ ਕਿ ਭਾਈ ਇਹ ਦਵਾ ਵਰਤ, ਤੇਰਾ ਰੋਗ ਦੂਰ ਹੋ ਜਾਵੇਗਾ, ਤੂੰ ਇਹ ਦਾਰੂ ਪਾ, ਤੇਰੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਸਹੀ ਹੋ ਜਾਵੇਗੀ, ਤੇਰੀ ਨਿਗ੍ਹਾ ਕੰਮ ਕਰਨ ਲੱਗ ਪਵੇਗੀ। ਆਪ ਨੇ ਭਾਵੇਂ ਕਿੰਨੇ ਕਿੰਨੇ ਨੰਬਰ ਦੇ ਭਾਵੇਂ ਸਰ ਸੰਗਤ ਦੇ ਚਸ਼ਮੇ ਲਾਏ ਹੋਣ, ਪਰ ਦੂਜਿਆਂ ਨੂੰ ਕਹੀ ਜਾਵੇ ਕਿ ਭਾਈ ਨਹੀਂ, ਤੂੰ ਇਹ ਦਾਰੂ ਵਰਤ ਤਾਂ ਫਿਰ ਤੂੰ ਰੋਗ ਠੀਕ ਹੋਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਵੈਦ ਤਾਈਂ ਉਪਦੇਸ਼ ਦਿੰਦੇ ਹੋਏ ਸਾਨੂੰ ਵੀ ਸਮਝਾ ਰਹੇ ਹੈ, ਭਾਈ ਪਹਿਲਾਂ ਆਪਣੇ ਅੰਦਰ ਦੇ ਰੋਗ ਨੂੰ ਦੂਰ ਕਰਨਾ ਕਰ। ਤੇਰੇ ਅੰਦਰ ਜਿਹੜਾ ਹੰਕਾਰ ਦਾ ਰੋਗ ਹੈ, ਅਗਿਆਨਤਾ ਦਾ, ਮੂਢਤਾਈ ਦਾ ਰੋਗ ਹੈ, ਇਹਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਦੇ ਨਾਲ ਪਹਿਲਾਂ ਦੂਰ ਕਰਨਾ ਕਰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਸਾਰ ਦੇ ਅੰਦਰ ਤੂੰ ਅਸਲ ਵੈਦ ਅਖਵਾਉਣਾ ਕਰੇਗਾ, ਇਹ ਬਾਹਜ ਭਾਵ ਹੈ। ਅੰਤਰੀ ਭਾਵ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਕਿ ਜਿਹੜੇ ਸੰਸਾਰ ਦੇ ਅੰਦਰ ਐਸੇ ਭੇਖਵਾਨ ਜਿਹੜੇ ਵੈਦ ਬਣੇ ਹੋਏ ਨਾ, ਵੈਦਾਂ ਦੀ ਤਰ੍ਹਾਂ, ਜਿਹੜੇ ਕਹਿੰਦੇ ਆ ਕਿ ਸਾਡੇ ਕੋਲ ਆਓ, ਅਸੀਂ ਤੁਹਾਨੂੰ ਸ਼ਕਤੀ ਦੇ ਨਾਲ, ਕਿਸੇ ਮੰਤਰ ਦੇ ਬਲ ਦੇ ਨਾਲ ਰੋਗ ਦੂਰ ਕਰ ਦੇਣਾ ਕਰ। ਪਰ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਦਾ ਅਗਿਆਨ ਹਉਮੈ ਆਦਿਕ ਦੇ ਰੋਗ ਤੇ ਦੂਰ ਹੋਇਆ ਨਹੀਂ, ਤੇ ਸੰਸਾਰ ਦੇ ਜੀਵਾਂ ਦੇ ਕਿਵੇਂ ਵਿਕਾਰਾਂ ਰੂਪੀ ਰੋਗਾਂ ਨੂੰ ਦੂਰ ਕਰ ਸਕਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਅੰਤਰੀ ਭਾਵ ਦੇ ਵਿੱਚ ਸਾਰਾਂਸ਼ ਦਿੱਤਾ ਕਿ ਭਾਈ ਪਹਿਲਾਂ ਆਪਣੇ ਅੰਦਰ ਦੇ ਇਸ ਅਗਿਆਨ ਹਉਮੈ ਆਦਿਕ ਦੇ ਰੋਗਾਂ ਨੂੰ ਦੂਰ ਕਰੋ, ਤਾਂ ਨਾਨਕ ਵੈਦ ਸਦਾਏ, ਤਾਂ ਫਿਰ ਅਸਲ ਮਹਾਤਮਾ ਰੂਪੀ ਵੈਦ ਤੁਸੀਂ ਬਣਨਾ ਕਰੋਗੇ, ਤਾਂ ਬ੍ਰਹਮ ਬੇਤੇ ਰੂਪੀ ਤਤ ਬੇਤੇ ਰੂਪੀ ਅਸਲ ਵੈਦ ਤੁਸੀਂ ਬਣਨਾ ਕਰੋਗੇ, ਜੇਕਰ ਪਹਿਲਾਂ ਆਪਣੇ ਅੰਦਰ ਦੇ ਇਹਨਾਂ ਵਿਕਾਰਾਂ ਰੂਪੀ ਰੋਗਾਂ ਨੂੰ ਦੂਰ ਕਰਨਾ ਕਰੋਗੇ। ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਉਪਦੇਸ਼ ਦਿੰਦੇ ਹੋਏ ਉਚਾਰਨ ਕਰ ਰਹੇ
1: ਹੈ।
0: ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖੋ, ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਬ੍ਰਹਮਾ ਔਰ ਵਿਸ਼ਨੂੰ ਤੇ ਮਹੇਤ ਜੋ ਸ਼ਿਵ ਜੀ ਹੈ, ਦੇਵ ਜਿਹੜੇ ਦੇਵਤੇ ਹਨ, 33 ਕਰੋੜ ਦੇਵਤੇ, 9 ਕਰੋੜ ਦੇਵੀਆਂ, ਦੇਵ ਕਹੀ ਗਏ ਜਿੰਨੀਆਂ ਵੀ ਦੈਵੀ ਸ਼ਕਤੀਆਂ, ਇਹ ਸਭ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਆਪਣੇ ਸਰੂਪ ਤੋਂ ਹੀ ਪੈਦਾ ਕੀਤੀਆਂ। ਸਭ ਤਮਾਮ ਜਿੱਥੇ ਸੰਸਾਰ ਭਰ ਦੇ ਜੀਵ ਜੰਤੂ ਪੈਦਾ ਕੀਤੇ ਹੈ, ਭਾਵੇਂ ਉਹ ਮਾਤ ਲੋਕ ਤੇ ਹੈ, ਭਾਵੇਂ ਪਤਾਲਾਂ ਵਿੱਚ ਰਹਿਣ ਵਾਲੇ ਹੈ, ਭਾਵੇਂ ਆਕਾਸ਼ ਵਿੱਚ ਜਿਹਦਾ ਆਕਾਸ਼ ਉੱਡਣ ਵਾਲੇ ਹੈ, 4 ਖਾਣੀਏ ਦੇ ਰਾਹੀਂ 84 ਲੱਖ ਜੂਨਾਂ ਨੂੰ ਵਾਹਿਗੁਰੂ ਜੀ ਨੇ ਪੈਦਾ ਕੀਤਾ, ਫਿਰ ਇੱਕੋ ਸ੍ਰਿਸ਼ਟੀ ਨਹੀਂ, ਕਰੋੜਾਂ ਖੰਡਾਂ ਤੇ ਬ੍ਰਹਿਮੰਡਾਂ ਦਾ, ਤਿੰਨਾਂ ਵਿੱਚ ਸੰਸਾਰ ਭਰ ਦੇ ਜੀਵ ਜੰਤੂਆਂ ਨੂੰ ਪੈਦਾ ਕੀਤਾ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਬ੍ਰਹਮਾ ਬਿਸਨ ਮਹੇਸ਼ ਦੇਵ ਉਪਾਇਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਜਗਤ ਦੇ ਲੋਕੋ, ਐਵੇਂ ਭਰਮਾਂ ਦਾ ਸ਼ਿਕਾਰ ਹੋ ਕਰਕੇ ਕਿਤੇ ਇਹਨਾਂ ਦੈਵੀ ਸ਼ਕਤੀ ਨੂੰ ਰੱਬ ਨਾ ਮੰਨ ਬੈਠਿਓ। ਜਿਵੇਂ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਬਚਨ ਕਹੇ ਨੇ ਚੌਪਈ ਸਾਹਿਬ ਪਾਵਨ ਬਾਣੀ ਦੇ ਅੰਦਰ, ਹਜ਼ੂਰ ਕਹਿੰਦੇ ਹਨ, ਮਹਾਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਇਸ ਸੰਸਾਰ ਦੇ ਜਿਹੜੇ ਅਗਿਆਤ ਜੀਵ ਹੈ ਨਾ, ਸ਼ਿਵ ਜੀ ਨੂੰ ਕਹਿੰਦੇ ਇਹੀ ਰੱਬ ਹੈ, ਇਹੀ ਸਾਡਾ ਭਗਵਾਨ ਹੈ। ਠੀਕ ਹੈ, ਸਮੇਂ ਦੇ ਅਵਤਾਰ ਹੈ, ਸਤਿਕਾਰਯੋਗ ਹੈ, ਹਰ ਇੱਕ ਜਿਹੜਾ ਸੰਸਾਰ ਦੇ ਅੰਦਰ ਅਵਤਾਰ ਆਏ ਹੈ ਸਤਿਕਾਰਯੋਗ ਹੈ। ਪਰ ਮਹਾਰਾਜ ਕਹਿੰਦੇ ਰੱਬ ਜਿਹੜਾ ਉਹ ਰੱਬ ਆਪ ਹੀ ਹੈ, ਉਸ ਰੱਬ ਤੋਂ ਇਹ ਸਾਰੀਆਂ ਦੈਵੀ ਸ਼ਕਤੀਆਂ ਪੈਦਾ ਹੋਈਆਂ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਗੁਰਸਿੱਖੋ ਇਹ ਸਭ ਦੈਵੀ ਸ਼ਕਤੀਆਂ, ਫਿਰ ਇਹ ਤਿੰਨੇ ਗੁਣ ਜਿਹੜੇ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ ਜੋ ਦੈਵੀ ਸ਼ਕਤੀਆਂ ਤੋਂ ਪ੍ਰਗਟ ਹੁੰਦੇ ਹੈ, ਇਹ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਹੀ ਪੈਦਾ ਕੀਤੇ ਹਨ। ਤੇ ਫਿਰ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੇ ਬ੍ਰਹਮਾ ਜੀ ਨੂੰ ਚਾਰ ਵੇਦ ਦਿੱਤੇ ਹੈ ਕਿ ਇਹਨਾਂ ਵੇਦਾਂ ਨੂੰ ਪੜ੍ਹਨਾ ਵਿਚਾਰਨਾ, ਇਹਨਾਂ ਦੇ ਅੰਦਰ ਦਾ ਜਿਹੜਾ ਉਪਦੇਸ਼ ਹੈ ਸੰਸਾਰ ਦੇ ਲੋਕਾਂ ਨੂੰ ਵੰਡਣਾ, ਪੂਜਾ ਲਾਇਆ ਇਸੇ ਦੀ ਪੂਜਾ ਵਿੱਚ ਲਾ ਦੇਣਾ ਕੀਤਾ ਹੈ। ਤਾਂ ਹੀ ਜਿਹੜੇ ਬ੍ਰਹਮਾ ਜੀ ਦੇ ਪੁਜਾਰੀ ਲੋਕ ਹੈ ਉਹ ਕੇਵਲ ਸਾਰੇ ਸੰਗਤ ਜੀ ਵੇਦ ਪੜ੍ਹਦੇ ਤੇ ਵਿਚਾਰਦੇ ਹੈ, ਇਹਨਾਂ ਤੋਂ ਵੱਧ ਕਰਕੇ ਹੋਰ ਕਿਸੇ ਨੂੰ ਜਾਣਦੇ ਨਹੀਂ। ਹੋਰ ਜਿੰਨੇ ਵੀ ਸੰਸਾਰ ਦੇ ਮਤਾਂ ਦੇ ਲੋਕ ਹੈ ਜਿਸ ਪੂਜਾ ਵਿੱਚ ਤਿੰਨਾਂ ਨੂੰ ਲਗਾਇਆ, ਜਿਸ ਦੇ ਲੜ ਉਹਨਾਂ ਨੂੰ ਲਗਾ ਦਿੱਤਾ, ਉਸੇ ਦੀ ਪੂਜਾ ਕਰਦੇ ਹੈ, ਉਸੇ ਦਾ ਧਿਆਨ ਧਾਰਦੇ ਹੈ, ਉਸੇ ਦੀ ਆਰਾਧਨਾ ਕਰਦੇ, ਉਸੇ ਦੀ ਯਾਦ ਵਿੱਚ ਜੁੜਦੇ ਹੈ। ਤੇ ਸਾਰੀ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਨੂੰ ਸ਼ਬਦ ਦੇ ਲੜ ਲਗਾਇਆ। ਇਹ ਸਤਿਗੁਰੂ ਜੀ ਦੀ ਜੋ ਪਰਮ ਵਡਿਆਈ ਹੈ ਨਾ, ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਸ਼ਬਦ ਦੇ ਲੜ ਲਗਾਇਆ। ਇਸ ਕਰਕੇ ਗੁਰੂ ਕੇ ਸਿੱਖ ਨੂੰ ਕਦੇ ਵੀ ਸ਼ਬਦ ਦਾ ਦਰ ਛੱਡ ਕੇ ਹੋਰ ਦਰ ਤੇ ਨਹੀਂ ਭਟਕਣਾ ਚਾਹੀਦਾ। ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਰੂਪੀ ਪੱਲਾ ਛੱਡ ਕੇ ਹੋਰ ਸੰਸਾਰ ਦਾ ਕਿਸੇ ਦਾ ਪੱਲਾ ਨਹੀਂ ਫੜਨਾ ਚਾਹੀਦਾ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਭਾਈ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੇ ਇਹ ਚਾਰੇ ਵੇਦ ਬ੍ਰਹਮਾ ਨੂੰ ਦਿੱਤੇ ਹੈ ਕਿ ਇਹਨਾਂ ਨੂੰ ਪੜ੍ਹਨਾ ਵਿਚਾਰਨਾ ਔਰ ਇਹਨਾਂ ਦੀ ਪੂਜਾ ਵਿੱਚ ਵਾਹਿਗੁਰੂ ਜੀ ਨੇ ਲਗਾਇਆ ਹੈ।
1: ਅਵਤਾਰੀ ਰਾਮ ਰਾਜਾ ਆਇਆ,
0: ਫਿਰ ਦਸ ਅਵਤਾਰੀ ਰਾਮ ਰਾਜਾ ਆਇਆ। ਦਸ ਅਵਤਾਰ ਜਿਹੜੇ ਵਿਸ਼ਨੂੰ ਦੇ ਸਾਰੇ ਸੰਗਤ ਜੀ ਮੰਨੇ ਗਏ ਹੈ, ਕਿਤੇ ਸ਼੍ਰੀ ਰਾਮ ਚੰਦਰ ਜੀ ਰੂਪ ਹੋ ਕਰਕੇ ਆਉਣਾ ਕੀਤਾ ਹੈ ਤ੍ਰੇਤੇ ਯੁੱਗ ਦੇ ਅੰਦਰ, ਇਸੇ ਪ੍ਰਕਾਰ ਦਵਾਪਰ ਯੁੱਗ ਦੇ ਅੰਦਰ ਕ੍ਰਿਸ਼ਨ ਭਗਵਾਨ ਜੀ ਰੂਪ ਹੋ ਕਰਕੇ ਪ੍ਰਗਟ ਹੋਣਾ ਕੀਤਾ ਹੈ। ਮਹਾਰਾਜ ਕਹਿੰਦੇ ਸਾਰੇ ਅਵਤਾਰ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਆਗਿਆ ਵਿੱਚ ਹੀ ਪ੍ਰਗਟ ਹੋਏ ਹਨ।
1: ਅਵਤਾਰੀ ਰਾਮ ਰਾਜਾ ਆਇਆ,
0: ਔਰ ਇਸ ਪ੍ਰਕਾਰ ਕਹਿੰਦੇ ਕਿ ਕਿਤੇ ਰਾਮ ਜੀ ਰੂਪ ਹੋ ਕਰਕੇ, ਕਿਤੇ ਸਾਰੇ ਸੰਗਤ ਜੀ ਬ੍ਰਾਹਮਣਾਂ ਦੇ ਕੁਲ ਦੇ ਵਿੱਚੋਂ ਪ੍ਰਗਟ ਹੋਣਾ ਕੀਤਾ ਹੈ। ਇਸ ਪ੍ਰਕਾਰ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੀ ਆਗਿਆ ਵਿੱਚ ਪਰਮਾਤਮਾ ਦੀ ਰਜਾ ਵਿੱਚ ਇਸ ਸੰਸਾਰ ਦੇ ਵਿੱਚ ਅਵਤਾਰ ਪ੍ਰਗਟ ਹੋਏ ਹਨ। ਤੇ ਫਿਰ ਦੈਤਾਂ ਦਾ ਜਦੋਂ ਸੰਘਾਰ ਕੀਤਾ, ਤ੍ਰੇਤੇ ਯੁੱਗ ਦੇ ਵਿੱਚ ਰਾਵਣ ਦਾ ਵੱਧ ਕੀਤਾ, ਇਹ ਵੀ ਅਕਾਲ ਪੁਰਖ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਹੈ, ਪਰਮਾਤਮਾ ਦੀ ਰਜਾ ਦੇ ਵਿੱਚ ਹੈ। ਤੇ ਜੇ ਦੁਆਪਰ ਯੁੱਗ ਦੇ ਵਿੱਚ ਕੰਸ ਨੂੰ ਮਾਰਿਆ, ਕੇਸੀ ਨੂੰ ਕੰਸ ਨੂੰ ਸੰਘਾਰ ਕੀਤਾ, ਜਾਂ ਸਤਯੁਗ ਦੇ ਵਿੱਚ ਨਰਸਿੰਘ ਦਾ ਰੂਪ ਧਾਰਨ ਕਰਕੇ ਹਰਨਾਕਸ ਦਾ ਸੰਘਾਰ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਦੇ ਵਿੱਚ ਹੀ ਕਰਨਾ ਕੀਤਾ ਹੈ, ਸਭ ਕੁਝ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਵਾਹਿਗੁਰੂ ਜੀ ਦੀ ਰਜਾ ਦੇ ਵਿੱਚ ਹੀ ਸਾਰੇ ਅਵਤਾਰ ਸੰਸਾਰ ਦੇ ਵਿੱਚ ਆਏ ਹੈ, ਜਿਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਦੈਂਤਾਂ ਦਾ ਸੰਘਾਰ ਕਰਨਾ ਕੀਤਾ। ਤਾਂ ਹੀ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹੈ ਨਾ, ਐ ਪਰਮਾਤਮਾ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਿਰ ਘਾਇਆ,

0: ਪਾਇਆ।
1: ਤੇ ਸਾਰੀ ਸੰਗਤ ਜੀ ਭਾਵੇਂ ਸ਼ਿਵ ਜੀ ਨੇ ਕਿੰਨਾ ਲਮੇਰਾ ਨੂੰ ਸਮਾਂ ਤਪ ਸਾਧਨਾ ਕਰਨਾ ਕੀਤੀ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਭਾਵੇਂ ਮਹੇਸ਼ ਸ਼ਿਵ ਜੀ ਹੈ ਤੇ ਭਾਵੇਂ ਸ਼ਿਵ ਜੀ ਦੇ ਅਵਤਾਰ ਈਸ਼ਰ ਹਨ, ਇਹਨਾਂ ਨੇ ਭਾਵੇਂ ਬਹੁਤ ਲੰਮੇਰਾ ਸਮਾਂ ਤਪ ਸਾਧਨਾਵਾਂ ਕੀਤੀਆਂ ਨੇ, ਪਰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦਾ ਤਿੰਨੇ ਅੰਤ ਨਾ ਪਾਇਆ, ਕਿਸੇ ਨੇ ਅੰਤ ਨਹੀਂ ਪਾਵਣਾ ਕੀਤਾ। ਬੜੇ ਵੱਡੇ ਵੱਡੇ ਸੰਸਾਰ ਦੇ ਵੀ ਦੈਵੀ ਸ਼ਕਤੀਆਂ ਹੋ ਚੁੱਕੇ ਹੈ, ਪਰ ਕਿਨੇ ਤੇਰਾ ਅੰਤ ਨਾ ਪਾਇਆ। ਹੇ ਵਾਹਿਗੁਰੂ ਜੀ, ਆਪ ਜੀ ਦਾ ਕਿਸੇ ਤੋਂ ਵੀ ਅੰਤ ਨਾ ਪਿਆ ਸੀ, ਨਾ ਪੈ ਰਿਹਾ, ਨਾ ਆਉਣ ਵਾਲੇ ਸਮੇਂ ਵਿੱਚ ਕੋਈ ਜੀਵ ਪਾ ਸਕੇਗਾ। ਭਾਵੇਂ 88,000 ਵਾਰਾ ਲਗਾਤਾਰ ਸ਼ਿਵ ਜੀ ਚੌਂਕੜਾ ਲਾ ਕਰਕੇ ਬੈਠਾ ਰਹਿੰਦਾ, ਇਹ ਦੈਵੀ ਸ਼ਕਤੀ ਕਿੰਨਾ ਕਿੰਨਾ ਤਪ ਸਾਧਨਾ ਕਰਦੇ ਹੈ, ਪਰ ਵਾਹਿਗੁਰੂ ਜੀ ਦਾ ਅੰਤ ਨਹੀਂ ਕਿਸੇ ਤੋਂ ਵੀ ਪਾਇਆ ਜਾ ਸਕਦਾ।
0: ਕੀਮਤ ਪਾਏ ਤਖਤ ਰਚਾਇਆ।
1: ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਆਪਣੇ ਸਰੂਪ ਦੀ ਸੱਚੀ ਕੀਮਤ ਨੂੰ ਆਪ ਹੀ ਪਾਉਣਾ ਕੀਤਾ ਹੈ। ਜਿਸ ਪਰਮਾਤਮਾ ਨੇ ਸੰਸਾਰ ਰੂਪੀ ਤਖਤ ਨੂੰ ਰਚਿਆ ਹੈ ਅਥਵਾ ਸਤਸੰਗਤ ਰੂਪੀ ਤਖਤ ਵਾਹਿਗੁਰੂ ਜੀ ਨੇ ਰਚਨਾ ਕੀਤਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਜਿਸ ਸਤਸੰਗਤ ਰੂਪੀ ਤਖਤ ਤੇ ਵਾਹਿਗੁਰੂ ਆਪ ਕਿਰਪਾ ਕਰਕੇ ਵਸਦਾ ਹੈ। ਮਹਾਰਾਜ ਕਹਿੰਦੇ ਆਪ ਹੀ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਣੇ ਸਰੂਪ ਰੂਪੀ ਕੀਮਤ ਨੂੰ ਆਪ ਹੀ ਪਾਇਆ ਹੈ।
0: ਧੰਧਾ ਲਾਏ ਆਪ ਛਪਾਇਆ।
1: ਤੇ ਜਿਹੜੇ ਦੁਨੀਆਂ ਦੇ ਸੰਸਾਰ ਦੇ ਜੀਵ ਹੈ ਨਾ, ਇਹਨਾਂ ਕਰਮਾਂ ਰੂਪੀ ਧੰਦਿਆਂ ਦੇ ਵਿੱਚ ਲਾਇਆ ਹੋਇਆ, ਵੱਖੋ ਵੱਖਰੇ ਸੰਸਾਰ ਦੇ ਕਰਮਾਂ ਦੇ ਧੰਦੇ ਕਰ ਰਹੇ ਹੈ। ਕੋਈ ਕਿਸੇ ਤਰ੍ਹਾਂ ਦੇ ਸੰਸਾਰ ਦੇ ਵਿੱਚ ਧੰਦੇ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦੇ, ਕੋਈ ਕਿਸੇ ਤਰ੍ਹਾਂ ਦੀ ਸੰਸਾਰ ਦੀ ਕਿਰਤ ਕਰ ਰਿਹਾ, ਕੋਈ ਕਿਸੇ ਢੰਗ ਤਰੀਕੇ ਦੇ ਨਾਲ ਕਰਦਾ ਪਿਆ, ਕੋਈ ਧਰਮ ਦੀ ਕਿਰਤ ਕਰਦਾ ਤੇ ਕੋਈ ਧਰਮ ਤੋਂ ਮੁਨਕਰ ਹੋ ਕਰਕੇ ਸਤ ਸੰਗਤ ਜੀ ਕਿਰਤ ਕਰਦਾ ਹੈ, ਧਨ ਦੌਲਤ ਜ਼ਿੰਦਗੀ ਵਿੱਚ ਜੋੜਦਾ ਹੈ, ਚੋਰੀਆਂ ਕਰਦਾ, ਝੂਠ ਬੋਲਦਾ, ਠੱਗੀਆਂ ਮਾਰਦਾ, ਕਈ ਤਰ੍ਹਾਂ ਦੇ ਸੰਸਾਰ ਦੇ ਲੋਕ ਧੰਦੇ ਕਰਦੇ ਪਏ ਹੈ। ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਕਹਿੰਦੇ ਆਪ ਛਪਾਇਆ। ਵਾਹਿਗੁਰੂ ਜੀ ਨੇ ਸਭ ਸੰਸਾਰ ਦੇ ਜੀਵਾਂ ਨੂੰ ਚੰਗੇ ਮਾੜੇ ਕਰਮਾਂ ਦਾ ਫਲ ਭੁਗਤਾਉਣ ਦੇ ਲਈ ਧੰਦਿਆਂ ਵਿੱਚ ਲਾ ਦਿੱਤਾ, ਪਰ ਆਪਣੇ ਆਪ ਨੂੰ ਵਾਹਿਗੁਰੂ ਨੇ ਛੁਪਾ ਲੈਣਾ ਕੀਤਾ ਹੈ। ਰੱਬ ਨੇ ਆਪਣੇ ਆਪ ਨੂੰ ਛੁਪਾ ਲਿਆ, ਗੁਪਤ ਕਰ ਲਿਆ। ਜਿਵੇਂ ਹਜ਼ੂਰ ਦਾ ਗੁਰਬਾਣੀ ਵਿੱਚ ਵਚਨ ਹੈ ਨਾ, ਤੂੰ ਹਿਰਦੈ ਗੁਪਤ ਵਸਹੇ ਦਿਨ ਰਾਤੀ, ਤੇਰਾ ਭਾਉ ਨਾ ਬੁੱਝੇ ਗਵਾਰੀ। ਇਹ ਜਿਹੜੇ ਸੰਸਾਰ ਦੇ ਗਵਾਰ ਪਾਗਲ ਲੋਕ ਹੈ ਨਾ, ਮਹਾਰਾਜ ਤੁਹਾਡੇ ਸਰੂਪ ਨੂੰ ਬੁੱਝਦੇ ਨਹੀਂ ਹੈ। ਪਰਮਾਤਮਾ ਨੇ ਆਪਣੇ ਸਰੂਪ ਨੂੰ ਛੁਪਾਵਣਾ ਕੀਤਾ, ਤਾਂ ਹੀ ਤੇ ਕਹਿੰਦਾ ਕਿ ਮੈਨੂੰ ਕਿਹੜਾ ਕੋਈ ਦੇਖਦਾ ਜਾਂ ਸੁਣਦਾ ਹੈ, ਜੋ ਮਰਜ਼ੀ ਮੈਂ ਮਨ ਆਈਆਂ ਕਰੀ ਜਾਵਾਂ, ਚੋਰੀਆਂ ਕਰਾਂ, ਠੱਗੀਆਂ ਮਾਰਾਂ, ਕਿਸੇ ਨਾਲ ਧੋਖਾ ਕਰਾਂ, ਮਤਲਬ ਕੱਢਾਂ, ਜੋ ਮਰਜ਼ੀ ਕਰੀ ਜਾਵਾਂ, ਮੈਨੂੰ ਕਿਹੜਾ ਕੋਈ ਦੇਖਦਾ ਤੇ ਸੁਣਦਾ ਹੈ, ਜੋ ਮਰਜ਼ੀ ਮੈਂ ਪਾਪ ਕਰਾਂ, ਕੋ ਕਰਮ ਕਰੀ ਜਾਵਾਂ, ਮੈਨੂੰ ਕਿਹੜਾ ਇੱਥੇ ਕੋਈ ਦੇਖਦਾ ਤੇ ਸੁਣਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਸਰੂਪ ਨੂੰ ਛੁਪਾਇਆ ਜ਼ਰੂਰ ਹੈ, ਪਰ ਇਹ ਮਤਾ ਤੇਰੇ ਮਨ ਵਿੱਚ ਭੁਲੇਖਾ ਰਹੇ ਕਿ ਤੈਨੂੰ ਦੇਖਦਾ ਨਹੀਂ, ਤੈਨੂੰ ਸੁਣਦਾ ਨਹੀਂ, ਹਰ ਵੇਲੇ ਤੈਨੂੰ ਦੇਖਦਾ ਤੇ ਸੁਣਦਾ ਹੈ। ਐਸਾ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਹੈ, ਅੱਗੋ ਦੇਖੈ ਪਿੱਛੋ ਦੇਖੈ, ਤੁਝ ਤੇ ਕਹਾ ਛੁਪਾਵੈ। ਪਰਮਾਤਮਾ ਤੇਰੇ ਤੋਂ ਕੌਣ ਮੈਨੂੰ ਛੁਪਾ ਕਰਕੇ ਰੱਖ ਸਕਦਾ ਹੈ,

ਅਲਪੁਰਖ ਵਾਹਿਗੁਰੂ ਜੀ ਨੇ ਤੁਰੋਂ ਹੀ ਫਰਮਾਨ ਕਰਨਾ ਕੀਤਾ ਹੈ ਤੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਗੰਮੇ ਇਸ ਫਰਮਾਨ ਨੂੰ ਲੈ ਕਰਕੇ ਸੰਸਾਰ ਦੇ ਵਿੱਚ ਦੱਸਦੇ ਹੈ, ਪੀਰ ਹਨ, ਪੈਗੰਬਰ ਹਨ, ਅਵਤਾਰ ਹਨ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੀ ਜਾਣੋ ਕਿ ਉਹ ਪਰਮਾਤਮਾ ਦਾ ਹੀ ਅਗੰਮੇ ਫਰਮਾਨ ਲੈ ਕਰਕੇ ਸੰਸਾਰ ਦੇ ਵਿੱਚ ਦੱਸ ਰਹੇ ਹੈ। ਰੱਬ ਦੇ ਪਿਆਰੇ ਉਪਦੇਸ਼ ਦਿੰਦੇ ਹਨ ਕਿ ਭਾਈ ਧਰਮ ਦਾ ਕਰਮ ਕਰਨਾ ਚਾਹੀਦਾ। ਧਰਮ ਕੀ ਹੈ? ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਇਹ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਜ਼ਿੰਦਗੀ ਵਿੱਚ ਮਨੁੱਖ ਕਦੇ ਝੂਠ ਨਾ ਬੋਲੇ। ਸੱਚ ਵਰਗਾ ਪੁੰਨ ਨਹੀਂ ਤੇ ਝੂਠ ਵਰਗਾ ਸਿਆਣੇ ਕਹਿੰਦੇ ਕੋ ਪਾਪ ਨਹੀਂ, ਬੜਾ ਵੱਡਾ ਪਾਪ ਹੈ। ਤੇ ਫਿਰ ਬੜੀ ਵਿਸਮਾਦ ਜੀ ਗੱਲ ਹੈ ਕਿ ਇੱਕ ਝੂਠ ਨੂੰ ਛੁਪਾਉਣ ਦੇ ਵਾਸਤੇ ਸੈਂਕੜੇ ਝੂਠ ਬੋਲਣੇ ਪੈਂਦੇ ਹੈ। ਇੱਕ ਵਾਰ ਬੰਦਾ ਝੂਠ ਬੋਲ ਪੈਂਦਾ ਪਰ ਸੰਗਤ ਜੀ ਉਹਨੂੰ ਛੁਪਾਉਣ ਦੇ ਵਾਸਤੇ ਸੈਂਕੜੇ ਪਾਪ ਉਹਨੂੰ ਕਰਨੇ ਪੈਂਦੇ, ਵਾਰ ਵਾਰ ਝੂਠ ਬੋਲਣਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਸਿੱਖੋ, ਧਰਮ ਕਰਾਏ ਕਰਮ ਤੁਰਹੋਂ ਫੁਰਮਾਇਆ, ਅਥਵਾ ਧਰਮ ਕਮਾਏ ਕਰਮ। ਜਿਹੜਾ ਧਰਮ ਧਰਮ ਰਾਜਾ ਹੈ ਨਾ, ਉਹ ਵੀ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਕਰਮ ਕਰਦਾ ਹੈ। ਜਿੰਨੇ ਵੀ ਤਮਾਮ ਸੰਸਾਰ ਭਰ ਦੇ ਜੀਵ ਜੰਤੂਆਂ ਦੇ ਕਰਮਾਂ ਦੀ ਵਿਚਾਰ ਕਰਦਾ, ਲੇਖਾ ਜੋਖਾ ਕਰਦਾ, ਸਭ ਦਾ ਹਿਸਾਬ ਕਿਤਾਬ ਕਰਦਾ, ਕਿਹੜੇ ਮਨੁੱਖ ਨੇ ਚੰਗੇ, ਕਿਸ ਮਨੁੱਖ ਨੇ ਮੰਦੇ ਕਰਮ ਕੀਤੇ ਹੈ, ਉਹਨਾਂ ਦਾ ਫਲ ਦੇਣ ਵਾਸਤੇ ਵਿਚਾਰ ਰੂਪੀ ਰਿੜਕਣਾ ਪਾ ਕਰਕੇ ਚੰਗੀ ਤਰ੍ਹਾਂ ਵਿਚਾਰਦਾ, ਵਿਚਾਰ ਰੂਪੀ ਤੱਕੜ ਦੇ ਵਿੱਚ ਤੋਲਣਾ ਕਰਦਾ। ਤੁਰਹੋਂ ਫਰਮਾਇਆ, ਇਹ ਵਾਹਿਗੁਰੂ ਜੀ ਦਾ ਫਰਮਾਨ ਹੈ। ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰਾ ਕੁਝ ਵਰਤਦਾ ਪਿਆ। ਤੋ ਸਤ ਸੰਗਤ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਮਿਹਰ ਕਰਨ, ਸਾਡੇ ਸਭ 'ਤੇ ਤਰਸ ਕਰਨ। ਮਹਾਰਾਜ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸਾ ਦੇਣ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਕਿਰਪਾ ਕਰੋ, ਸਾਨੂੰ ਦਰਮ ਕਰੋ ਪਿਆਰੀ ਗੁਰਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ ਅਤੇ ਪਿਆਰ ਬਖਸ਼ਿਸ਼ ਕਰੋ। ਸਤਿਗੁਰੂ ਜੀ ਜੇ ਸਿੱਖੀ ਬਖਸ਼ੀ ਹੈ ਤੇ ਮਹਾਰਾਜ ਕਮਾਉਣ ਦਾ ਵੀ ਕਿਰਪਾ ਕਰਕੇ ਬਲ ਬਖਸ਼ੋ। ਮਹਾਰਾਜ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਇਹ ਸਾਰੀ ਸੰਗਤ ਮਿਲ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਹੀ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ।

वाहे वाहे।

Thank you.

ਗਿਆਨੀ ਤੈਨੂੰ ਜਾਨੀ ਬਖਾਨੀ ਨਾਹੀ ਅਸਨ ਪ੍ਰਪੰਚ ਮਨ ਭੂਲ ਅਨੀਅਤ ਹੈ ਭੂਮ ਕੇ ਬਸਈਅਤ ਆਹੇ ਭੂ ਚਰੀਕ ਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀ ਹੈ ਫਲ ਕੇ ਪਛਈਅਤ ਆਹੇ ਬਾਂਦਰੀਕ ਜਈਆ ਕਹੇ ਆਦਿ ਸੁ ਫਿਰਈਅਤ ਹੈ ਤਬੂਤ ਕੈ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇ ਰਿਸ਼ੀ ਕਹਤ ਜਗ ਆਕੇ ਬਛਈਆ ਸੋ ਚਕੋਰ ਸੰਮਾਨੀ ਹੈ ਸੂਰਜ ਸਿਵਈਅਤ ਆਹੇ ਕੌਲ ਕੀ ਬਟਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਤਿੰਦੂ।

ਦਇਆਲ ਵੈਰੀ ਸਾਲ ਸਦਾ ਬ੍ਰਤ ਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਧਾਰੀ ਸਤਿ ਸੱਚ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰ

ਮੋਹਨ ਦੀ ਮਦਾਰਕ ਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਗੰਬਰ ਕਿਤੇ ਗਾਨੇ ਨਾ ਪਰਤ ਇਤ ਭੂਮੀ ਤੇ ਹੋਏ ਕੇ ਫਿਰ ਭੂਮਹੀ ਮਿਲਾਇ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀ ਬਹੁ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰ ਸੇ ਦਿਲੀ ਸਰ ਦ੍ਰੁਜੋਧਨ ਸੇ ਮਾਨ ਧਾਰੀ ਭੋਗ ਭੋਗ ਭੂਮਾਂਤ ਭੂਮ ਮਾ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਚੀ ਕਪਟ ਫੇਸ ਪੋਸ ਦੀ ਅਨੇਕ ਤਾਰੇ ਵਾਵਤ ਹੈ ਸੀਸ ਕਹੋ ਕਾਹ ਭਯੋ ਮਲ ਜੋ ਪਿਗਾੜਤ ਅਨੇਕ ਡੰਡ ਸੋ ਤੋ ਨਾ ਡੰਡੋ ਤੇ ਅਸ ਡੰਗ ਅਥ ਤੀਸ ਕਹੋ ਕਾਹਾਂ ਭਯੋ ਰੋਗੀ ਜੋ ਪਿਡਾਰ ਰਹੇ ਉਰਦ ਮੁਖ ਮਨ ਤੇ ਨ ਮੁੰਡ ਨੇ ਹਰਾਇਓ ਆਦਿ ਇਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕਸ ਭਾਵੇ ਜਗਦੀਸ ਕਹੋ ਸਿਸ ਪੱਟ ਕਦ ਜਾ ਕੇ ਕਾਨ ਮੈਂ ਖਜੂਰਾ ਦਸੇ ਮੁੰਡ ਛੱਟ ਕਦ ਮਿੱਤਰ ਪੁੱਤਰ ਹੂੰ ਕੇ ਸੋਕ ਸਾਉ ਆਗ ਕੋ ਚਰਿਆ ਫਲ ਫੂਲ ਕੋ ਬਛਿਆ ਸਦਾ ਬਨ ਕੋ ਭ੍ਰਮਿਆ ਔਰ ਦੂਸਰੋ ਨ ਬੋਕ ਸਾਉ ਕਾਹਾਂ ਭਯੋ ਭੇਡ ਜੋ ਖਸਤ ਸਿਸ ਬ੍ਰਿਛਨ ਸੋ ਮਾਟੀ ਕੋ ਬਛਿਆ ਬੋਲ ਪੂਛ ਲੀਜ ਜੋਕ ਸਾਉ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸਾਉ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਘੋਰ ਗਨ ਕਰਿਓਈ ਕਰਤ ਹੈ ਏਕ ਪਾਇਣ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਫੂਮ ਸਰਾਵਕ ਧਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕੈਸ ਕੈ ਤਰਤ ਹੈ ਜੈਸੇ ਏਕ ਸਵੰਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਬਨ ਹਾਰੀ ਕਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੇ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈਰ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰ ਸੀਤ ਕਾਲ

ਵਾਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰਗ ਹੋ ਜੰਤਰ ਰੀਤੰ ਕਹੂੰ ਸ਼ਸਤ੍ਰਧਾਰੰਗ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗੁਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਕੀਰਤੰ ਕਹੂੰ ਮਲੇਜ ਵਾਖਿਆ ਕਹੂੰ ਬੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰ ਡੂ

ਕੌਣ ਪ੍ਰਚੰਡ ਬਲੀ ਬਨ ਜਾਸ ਕੀ ਉਹ ਫਲ ਫੂਲ ਕਲੀ ਉਹ ਮੇਰਾ ਆਕਾਸ ਨਿਵਾਸ ਤੰਗ ਰਜ ਰੋਜੇ ਗਾ ਦੇ ਚੰਦਰ ਪ੍ਰਤੰਗ ਦੁੱਧ ਚੰਦ ਤਿੰਨੀ ਸਹਿ ਦੀਪ ਦਈ ਜੇ ਭਾਵਕ ਪੌਣ ਪ੍ਰਚੰਡ ਮਈ।

ਸ੍ਰੇਸ਼ਟ ਚਾਰ ਵਿਚਾਰ ਜੇਤੇ ਜਾਣੀਏ ਸਵਿਚਾਰ ਆਦ ਦੇਵਾ ਪਾਰ ਸਰੀਪ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ

ਜਾਨ ਕੋ ਬਚਈਆ ਹੈ, ਮਾਨ ਕੋ ਦਿਵਈਆ ਹੈ, ਜੰਜਾਲ ਕੋ ਕਟਈਆ ਹੈ, ਕਿ ਕਾਮਨਾ ਕੋ ਘਰ ਹੈ, ਤੇਜ ਕੋ ਪ੍ਰਚੰਡ ਹੈ, ਅਖੰਡਨ ਕੋ ਖੰਡ ਹੈ, ਮਹੀਪਨ ਕੋ ਮੰਡ ਹੈ, ਕਿ ਇਸਤਰੀ ਹੈ ਨਾ ਨਰ ਹੈ, ਵਿਸ਼ਵ ਕੋ ਭਰਨ ਹੈ, ਕਿ ਆਪਦਾ ਕੋ ਹਰਨ ਹੈ, ਕਿ ਸੁਖ ਕੋ ਕਰਨ ਹੈ, ਕਿ ਤੇਜ ਕੋ ਪ੍ਰਕਾਸ਼ ਹੈ, ਪਾਈ ਹੈ ਨਾ ਪਾਰ ਪਾਰ, ਅਵਾਰ ਹੂੰ ਕੋ ਪਾਰ, ਜਾ ਕੋ ਕੀ ਜਤ ਵਿਚਾਰ, ਸੋ ਵਿਚਾਰ ਕੋ ਨਿਵਾਸ ਹੈ, ਹਿੰਗੁਲਾ ਹਿਮਾਲਯ ਗਾਵੇ, ਹਬਸੀ ਹਲਬੀ ਦਿਆਵੇ, ਪੂਰਬੀ ਨ ਪਾਰ ਪਾਵੇ, ਅਸਤ ਅਨਸ ਹੈ, ਦੇਵਨ ਕੋ ਦੇਵ, ਮਹਾਦੇਵ ਹੂੰ ਕੇ ਦੇਵ।

Allah'a emanet olun.

जितक थे हर को

ਨਵੀਂ ਇਮਾਰਤ ਉਹਨਾਂ ਨੇ ਬਣਾਉਣੀ ਕੀਤੀ ਹੈ, ਲੇਕਿਨ ਅਸਲ ਦੇ ਵਿੱਚ ਕਈ ਕਹਿੰਦੇ ਕਿ ਜੀ ਇਹ ਗੁਰੂ ਮਹਾਰਾਜ ਜੀ ਦੇ ਵੇਲੇ ਦੇ ਜੋ ਕਿਲੇ ਢਾਹ ਦਿੱਤੇ ਗਏ। ਨਹੀਂ ਪਿਆਰਿਓ, ਉਹ ਤਾਂ ਉਸੇ ਵੇਲੇ ਮੁਗਲਾਂ ਨੇ ਹੀ ਉਹਨੂੰ ਢਾਹ ਦਿੱਤਾ ਸੀ। ਮੁਗਲਾਂ ਨੇ ਉਹਨਾਂ ਨੇ ਜਦੋਂ ਕਬਜ਼ਾ ਕਰ ਲਿਆ, ਕਬਜ਼ਾ ਕਰਕੇ ਉਹਨਾਂ ਨੇ ਪੂਰਾ ਅਸਥਾਨ ਹੀ ਜਿਹੜਾ ਪੱਧਰਾ ਕਰ ਦਿੱਤਾ। ਉਹ ਤੋਂ ਬਾਅਦ ਉਹ ਬਣਾਏ ਗਏ ਸਮਾਂ ਪਾ ਕਰਕੇ ਇਮਾਰਤਾਂ ਬਿਲਡਿੰਗਾਂ ਜਿਹੜੀਆਂ ਜਰਾ ਜੀਣ ਹੋ ਜਾਂਦੀਆਂ। ਉਹ ਤੋਂ ਬਾਅਦ ਫਿਰ ਉਹਦੀ ਜਦੋਂ ਸੇਵਾ ਕਰਨੀ ਕੀਤੀ, ਨਵੀਨੀਕਰਨ ਹੋ ਗਿਆ। ਇਸ ਤਰ੍ਹਾਂ ਦੀ ਇਹ ਗੱਲ ਹੈ। ਫਿਰ ਪਿਆਰਿਓ, ਇਹ ਜਿਹੜੇ ਦੋਵੇਂ ਜਿਹੜੇ ਸੀ ਨਾ, ਸ਼ਾਮ ਸਿੰਘ ਅਤੇ ਗੁਲਾਬ ਰਾਏ, ਇਹਨਾਂ ਨੇ ਕੀ ਕੀਤਾ, ਨਾਹਣ ਦਾ ਰਾਜਾ ਜਿਹੜਾ ਹੈ, ਨਾਹਣ ਦੇ ਰਾਜੇ ਤੋਂ ਸਾਧ ਸੰਗਤ ਜੀ ਆ ਜ਼ਮੀਨ ਜਿਹੜੀ ਹੈ, ਇਹ ਜ਼ਮੀਨ ਉਹਨਾਂ ਨੇ ਜਿਸ ਤਰ੍ਹਾਂ ਖਰੀਦ ਕਰਕੇ ਫਿਰ ਤੋਂ ਇਹ ਨਗਰ ਦੀ ਉਹਨਾਂ ਨੇ ਜੋ ਰਚਨਾ ਕੀਤੀ। ਫਿਰ ਇਹਨਾਂ ਦੇ ਵਿੱਚੋਂ ਜੋ ਉਹਨਾਂ ਨੇ ਕੁਛ ਗਲਤ ਕੰਮ ਕੀਤੇ ਅਤੇ ਉਹਨਾਂ

ਜਦੋਂ ਜੋ ਗਲਤੀਆਂ ਹੋਈਆਂ ਕਵੀ ਰਾਜੀ ਉਹ ਬਚਨ ਕਰਦੇ ਹਨ। ਉਹ ਇਤਿਹਾਸ ਪਿਆਰਿਓ ਆਪਾਂ ਨੇ ਅੱਜ ਦੇ ਦੀਵਾਨ ਦੇ ਵਿੱਚ ਸਰਵਣ ਕਰਨਾ। ਇੱਕ ਵਾਰੀ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਉੱਤੇ ਦਰਜ ਕਰਵਾਉਂਦਿਆਂ

ਮੁਗਲਾਂ ਨੇ ਤੁਰਕਾਂ ਨੇ ਅਨੰਦਪੁਰ ਸਾਹਿਬ ਨੂੰ ਉਜਾੜ ਦੇਣਾ ਕੀਤਾ ਤੇ ਇਹ ਸਾਰਾ ਇਲਾਕਾ ਜਿਹੜਾ ਹੈ ਇਹ ਕਹਿਲੂਰ ਦਾ ਰਾਜਾ ਜਿਹੜਾ ਕਿਉਂਕਿ ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ ਤੇ ਉਹ ਇਲਾਕੇ ਦਾ ਨਾਮ ਜਿਹੜਾ

ਉਹਨੂੰ ਕਹਿਲੂਰ ਬੋਲਦੇ ਹਨ। ਕਹਿਲੂਰ ਦੀ ਰਿਆਸਤ ਕਿਹਾ ਜਾਂਦਾ। ਉਹਦੇ ਵਿੱਚ ਥਾਂ ਖਰੀਦ ਕਰਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਨਗਰ ਦੀ ਜੋ ਹੈ ਇਹ ਰਚਨਾ ਕਰਨੀ ਕੀਤੀ। ਫਿਰ ਦੁਬਾਰਾ ਜਦੋਂ ਤੁਰਕਾਂ ਨੇ ਇਹਨੂੰ ਢਹਿਢੇਰੀ ਕਰ ਦਿੱਤਾ, ਉਹ ਤਾਂ ਚੱਲ ਗਏ। ਫਿਰ ਕਹਿਲੂਰ ਦਾ ਰਾਜਾ ਜਿਹੜਾ ਸੀ ਉਸ ਵੇਲੇ ਪਹਿਲੇ ਭੀਮ ਚੰਦ ਮਰ ਗਿਆ। ਅੱਗੇ ਜਿਹੜਾ ਰਾਜਾ ਉਹਦਾ ਇੱਥੇ ਜ਼ਿਕਰ ਨਹੀਂ ਆਇਆ। ਫਿਰ ਉਹਨੇ ਕੀ ਕੀਤਾ, ਸਾਰੀ ਪ੍ਰੋਪਰਟੀ ਜਿਹੜੀ ਹੈ ਉਹ ਆਪਣੇ ਇਲਾਕੇ ਦੇ ਵਿੱਚ, ਕਿਉਂਕਿ ਉਹਦਾ ਇਲਾਕਾ ਵੱਜਦਾ ਸੀ, ਉਹਨੇ ਸਾਰੀ ਜਿਹੜੀ ਇਹ ਪ੍ਰੋਪਰਟੀ ਭਾਵ ਕੇ ਸਾਰਾ ਅਨੰਦਪੁਰ ਸਾਹਿਬ ਆਪਣੀ ਰਿਆਸਤ ਦੇ ਵਿੱਚ

ਇਹਨਾਂ ਨੇ ਆ ਕਰਕੇ ਫਿਰ ਕਹਿਲੂਰ ਦਾ ਰਾਜਾ ਜਿਹੜਾ ਹੈ ਉਹਦੇ ਤਾਈਂ ਕਿਹਾ ਕਿ ਭਾਈ ਅਸਥਾਨ ਜਿਹੜਾ ਗੁਰੂ ਮਹਾਰਾਜ ਜੀ ਦਾ, ਮਹਾਰਾਜ ਜੀ ਨੇ ਇਹ ਨਗਰ ਵਸਾਉਣਾ ਕੀਤਾ, ਤੂੰ ਕੰਮ ਕਰ ਭਾਈ, ਇਹਦਾ ਮੁੱਲ ਪਾ, ਇਹ ਅਸੀਂ ਨਾ ਫਿਰ ਤੋਂ

0: ਹਜ਼ਾਰ ਦਮੜਾ ਜਿਹੜਾ ਹੈ, 60,000 ਦਮੜਾ ਅੱਜ ਦਾ ਤਾਂ ਆਪਾਂ ਪਿਆਰਿਓ ਕਰੋੜਾਂ ਅਰਬਾਂ ਦਾ ਕਹਿ ਸਕਦੇ ਹਾਂ। ਇੰਨੀ ਜ਼ਿਆਦੀ ਇਹ ਮਾਇਆ ਜਿਹੜੀ ਹੈ ਦੇ ਕਰਕੇ ਇਹਨਾਂ ਨੇ ਉਹ ਥਾਂ ਜਿਹੜੀ ਹੈ ਸ਼੍ਰੀ ਅਨੰਦਪੁਰ ਸਾਹਿਬ ਇਹਨੂੰ ਦੁਬਾਰਾ ਖਰੀਦਣਾ ਕੀਤਾ।
1: 60 ਘੁਮਾਓ ਤਰਾ ਤਹਦੀ
0: ਤੇ ਉਹ 60 ਘੁਮਾਓ ਜਿਹੜੀ ਹੈ ਇੱਕ ਘੁਮਾਓ ਦੇ ਵਿੱਚ ਕਿੰਨਾ ਹਿਸਾਬ ਬਣਦਾ ਤੇ ਇਸ ਤਰ੍ਹਾਂ 60 ਘੁਮਾਓ ਦੀ ਆ ਸਾਰੀ ਜ਼ਮੀਨ ਜਿਹੜੀ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਇਹਨਾਂ ਨੇ ਸ਼ਾਮ ਸਿੰਘ ਨੇ ਤੇ ਇਹਨਾਂ ਨੇ ਗੁਲਾਬ ਰਾਏ ਨੇ ਇਹਨੂੰ ਖਰੀਦਣਾ ਕੀਤਾ।
1: ਸ਼ਾਮ ਸਿੰਘ ਅਰ ਸਕਲ ਕੁਟੰਬ
0: ਤੇ ਭਾਈ ਸ਼ਾਮ ਸਿੰਘ ਜਿਹੜਾ ਇਹ ਸੋਢੀਆਂ ਦੇ ਵਿੱਚੋਂ ਸੀ ਤੇ ਇਹ ਤੇ ਇਹਨੇ ਸਾਰਾ ਆਪਣਾ ਪਰਿਵਾਰ ਜੋ ਹੈ ਇਹਨਾਂ ਨੇ ਕੀ ਕੀਤਾ ਆਪ ਆ ਕਰਕੇ ਆਪਣੀਆਂ ਸੰਗਤਾਂ ਜੋ ਇਹਦੇ ਪ੍ਰੇਮੀ ਆਦਿਕ ਸੀ ਰਿਸ਼ਤੇਦਾਰ ਆਦਿਕ ਉਹਨਾਂ ਨੂੰ ਸਾਰਿਆਂ ਨੂੰ ਲਿਆ ਕਰਕੇ ਫਿਰ ਤੋਂ ਉਹਨੇ ਅਨੰਦਪੁਰ ਸਾਹਿਬ ਦੇ ਵਿੱਚ ਵਸਾਉਣਾ ਕੀਤਾ ਤੇ ਉਹਨੇ ਫਿਰ ਰਿਆਸਤ ਬਹੁਤ ਵੱਡੀ ਸੀ ਤੇ ਇਹਨੇ ਕੀ ਕੀਤਾ ਬਹੁਤ ਵੱਡੀ ਆਪਣੀ ਜਿਹੜੀ ਹੈ ਮਲਕੀਅਤ ਸਥਾਪਿਤ ਕਰਨੀ ਕੀਤੀ ਆਪਣੇ ਲਈ ਰਹਿਣ ਦੇ ਲਈ ਬਹੁਤ ਮਹਿਲ ਮਾੜੀਆਂ ਬਣਾਉਣੀਆਂ ਕੀਤੀਆਂ ਔਰ ਆਪਣੇ ਰਿਸ਼ਤੇਦਾਰ ਸਾਖ ਸੰਬੰਧੀ ਜਿਹੜੇ ਉਹਨਾਂ ਨੂੰ ਵੀ ਸੱਦ ਕਰਕੇ ਉਹਨਾਂ ਨੂੰ ਵੀ ਇੱਥੇ ਲਿਆਉਣਾ ਕੀਤਾ ਭਾਵ ਕਿ ਫਿਰ ਤੋਂ ਇਹ ਨਗਰ ਜਿਹੜਾ ਹੈ ਇਹਨੇ ਸ਼ਾਮ ਸਿੰਘ ਨੇ ਇਹਨੂੰ ਆਬਾਦ

ਇਹ ਗੁਰੂ ਘਰਾਂ ਦੇ ਵਿੱਚ ਮਨਾਈ ਜਾਂਦੀ ਸੀ। ਤੇ ਇਸ ਤਰ੍ਹਾਂ ਇਹ ਜਦੋਂ ਇੱਥੇ ਆ ਗਿਆ, ਇਹਨੇ ਕੀ ਕੀਤਾ, ਆਪਣੀ ਸਾਰੀ ਸੰਗਤ ਗੁਰੂ ਕੇ ਸਿੱਖਾਂ ਨੂੰ ਇਹਨੇ ਕਹਿ ਦਿੱਤਾ ਕਿ ਸੰਗਤ ਜੀਓ, ਆਓ ਫਿਰ ਤੋਂ ਆਪਾਂ ਇਹ ਮੇਲੇ ਜਿਹੜੇ ਹਨ, ਵਿਸਾਖੀ ਦਾ ਮੇਲਾ, ਦੀਪਮਾਲਾ ਦਾ ਮੇਲਾ ਜਿਹੜਾ, ਇਹ ਆਪਾਂ ਅਨੰਦਪੁਰ ਸਾਹਿਬ ਮਨਾਈਏ। ਤੇ ਖਾਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਹੋਲੇ ਮਹੱਲੇ ਦਾ ਆਗਾਜ਼ ਹੀ ਜਿਹੜਾ ਹੈ ਸ੍ਰੀ ਅਨੰਦਪੁਰ ਸਾਹਿਬ ਜੀ

ਤੇ ਜਦੋਂ ਸੰਗਤਾਂ ਪਿਆਰਿਓ ਆਉਣ ਲੱਗੀਆਂ ਤੇ ਇਹਨੇ ਕੀ ਕੀਤਾ, ਫਿਰ ਇਹਨਾਂ ਦੇ ਮਨ ਵਿੱਚ ਸ਼ਾਮ ਸਿੰਘ ਤੇ ਗੁਲਾਬ ਰਾਏ ਜੋ ਹਨ, ਇਹਨਾਂ ਨੇ ਵਿਚਾਰ ਕੀਤੀ ਕਿ ਭਾਈ ਹੁਣ ਸੰਗਤਾਂ ਆ ਰਹੀਆਂ ਕਿ ਚਲੋ ਭਾਈ ਆਪਾਂ ਹੁਣ ਗੁਰੂ ਬਣ ਜਾਈਏ, ਤੇ ਇਹਨਾਂ ਨੇ ਵੀ ਕੀ ਕੀਤਾ, ਗੁਰੂ ਡੰਮ ਜਿਹੜਾ ਹੈ ਉਹ ਰਚਨਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਪਿਆਰਿਓ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਸੰਗਤਾਂ ਦੇ ਵਿੱਚ ਵਿਰਾਜਮਾਨ ਹੁੰਦੇ, ਸੰਗਤਾਂ ਨੂੰ ਦਰਸ਼ਨ ਦਿੰਦੇ, ਜਿਹੋ ਜਿਹੀਆਂ ਪੁਸ਼ਾਕ ਧਾਰਨ ਕਰਦੇ, ਜਿਹੋ ਜਿਹਾ ਸਤਿਗੁਰੂ ਮਹਾਰਾਜ ਜੀ ਦਾ ਠਾਠ ਬਾਠ ਸੀ ਨਾ, ਇਹੀ ਠਾਠ ਬਾਠ ਇਹਨਾਂ ਲੋਕਾਂ ਨੇ ਅਪਣਾਉਣਾ ਕੀਤਾ। ਤੇ ਇਹਨਾਂ ਦੇ ਮਨ ਵਿੱਚ ਸੀ ਕਿ ਭਾਈ ਇਹ ਜੇ ਧਾਰਨ ਕਰ ਲਿਆ ਤੇ ਲੋਕਾਂ ਨੂੰ ਲੱਗੇਗਾ ਕਿ ਦੇਖੋ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੀ ਇਸ ਤਰ੍ਹਾਂ ਹੀ ਵਿਚਰਦੇ ਸਨ, ਅੱਜ ਇਹ ਵਿਚਰਦੇ, ਇਹਦਾ ਮਤਲਬ ਉਹਨਾਂ ਦੀ ਥਾਂ ਦੇ ਉੱਤੇ ਇਹ ਵਿਰਾਜਮਾਨ ਹੋ ਗਏ। ਕਿਉਂਕਿ ਸਾਧ ਸੰਗਤ ਜੀ ਇਹ ਗੱਲ ਯਾਦ ਰੱਖੋ, ਅੱਜ ਦਾ ਜ਼ਮਾਨਾ ਜਿਹੜਾ ਹੈ, ਆਪ ਨੂੰ ਇਹ ਆਪਾਂ ਨੂੰ ਇਹ ਕੰਪੇਅਰ ਕਰਨਾ ਚਾਹੀਦਾ, ਯਾਦ ਰੱਖਣਾ ਚਾਹੀਦਾ ਅੱਜ ਦਾ ਜ਼ਮਾਨਾ ਤੇ ਉਹ ਜ਼ਮਾਨਾ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰੇ ਉਹ ਰਿਕਾਰਡਿੰਗਾਂ ਹੋ ਜਾਂਦੀਆਂ, ਅੱਜ ਦੇ ਜ਼ਮਾਨੇ ਦੇ ਵਿੱਚ ਆਡੀਓ ਵੀਡੀਓ ਆਪਾਂ ਬਣਾ ਲੈ ਸਕਦੇ ਹਾਂ। ਸਮਝੋ ਕੋਈ ਵਿਅਕਤੀ ਪਿਆਰਿਓ ਕਿੱਥੇ ਇਸ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕਰਕੇ ਉਹਨੇ ਜੇ ਆਪਣਾ ਜਿਹੜਾ ਕੋਈ ਭਾਸ਼ਣ ਦੇ ਦਿੱਤਾ, ਆਪਣਾ ਆਦੇਸ਼ ਜਾਰੀ ਕਰ ਦਿੱਤਾ ਕਿ ਭਾਈ ਅੱਜ ਤੋਂ ਬਾਅਦ ਮੇਰੇ ਬਾਅਦ ਮੇਰੀ ਥਾਂ ਦੇ ਉੱਤੇ ਆ ਬੈਠੇਗਾ, ਇਹ ਗੁਰੂ ਹੋਵੇਗਾ, ਤੇ ਪਿਆਰਿਓ ਉਹ ਗੱਲ ਜਿਹੜੀ ਹੈ ਪੂਰੀ ਦੁਨੀਆਂ ਨੂੰ ਪਤਾ ਚੱਲ ਜਾਵੇਗੀ, ਲੋਕਾਂ ਨੂੰ ਪਤਾ ਲੱਗ ਜਾਂਦਾ ਹਾਂ ਭਾਈ ਉਹਨਾਂ ਨੇ ਤਾਂ ਆਹ ਵਚਨ ਕਰਨਾ ਕੀਤਾ। ਉਸ ਜ਼ਮਾਨੇ ਦੇ ਵਿੱਚ ਪਿਆਰਿਓ ਇਹ ਕਮਿਊਨੀਕੇਸ਼ਨ ਜਿਹੜਾ ਇਹਦਾ ਜ਼ਿਆਦਾ ਸਾਧਨ ਨਹੀਂ ਹੋਇਆ ਕਰਦੇ ਸਨ। ਹੁਣ ਜਿਹੜੀਆਂ ਸੰਗਤਾਂ ਇੱਥੇ ਰਹਿ ਗਈਆਂ ਉਹਦੇ ਵਿੱਚ ਕਈ ਇੱਥੇ ਰਹਿ ਗਏ, ਕੋਈ ਪੰਜਾਬ ਦੇ ਵਿੱਚ ਗਏ, ਹੁਣ ਉਹਨਾਂ ਨੇ ਕਿੱਥੋਂ ਤੱਕ ਦੱਸਣਾ ਕਿ ਹਾਂ ਭਾਈ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ, ਬਾਣੀ ਜੋ ਹੈ ਉਹ ਗੁਰੂ ਹੈ, ਗੁਰੂ ਪ੍ਰਥਾ ਜੋ ਹੈ ਦੇਹ ਦਾ ਧਾਰੀ ਗੁਰੂ ਪ੍ਰਥਾ ਇਹ ਖਤਮ ਹੋ ਗਈ। ਇਹਦੇ ਲਈ ਤਾਂ ਬਹੁਤ ਲੰਬਾ ਸਮਾਂ ਜਿਹੜਾ ਤੇ ਤਕਰੀਬਨ ਪਿਆਰਿਓ ਕਈ ਬਹੁਤ ਲੰਬਾ ਸਮਾਂ ਲੱਗ ਗਿਆ, ਤੇ ਲੋਕਾਂ ਨੂੰ ਇਹੀ ਭੁਲੇਖਾ ਸੀ ਕਿ ਜੇ ਅਸੀਂ ਗੁਰੂ ਮਹਾਰਾਜ ਨੂੰ ਮੰਨਦੇ ਹਾਂ, ਗੁਰੂ ਮਹਾਰਾਜ ਦੀ ਥਾਂ ਤੇ ਅੱਜ ਇਹ ਬੈਠਿਆ, ਉਹੀ ਗੱਦੀ ਉਹੀ ਸਿੰਘਾਸਨ ਉਹੀ ਅਸਥਾਨ, ਉਹਨਾਂ ਨੇ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਜੇ ਅੱਜ ਦਾ ਜ਼ਮਾਨਾ ਹੁੰਦਾ ਨਾ ਪਿਆਰਿਓ ਇਹੋ ਜਿਹੀ ਗੱਲ ਹੋਵੇ ਕਿ ਇਹਨੇ ਕੋਈ ਇਹੋ ਜਿਹੀ ਰਿਕਾਰਡਿੰਗ ਕਰ ਦਿੱਤੀ ਦੱਸ ਦਿੱਤਾ, ਉਹ ਗੱਲ ਜਿਹੜੀ ਹੈ ਤੁਰੰਤ ਮਿੰਟਾਂ ਸਕਿੰਟਾਂ ਦੇ ਵਿੱਚ ਪਿਆਰਿਓ ਪਤਾ ਲੱਗ ਜਾਂਦਾ। ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਵੇਖਦੇ ਹਾਂ ਅਮੈਰੀਕਾ ਕੈਨੇਡਾ ਉੱਥੇ ਵੀ ਕੋਈ ਵੀ ਗੱਲ ਹੋ ਜਾਵੇ ਤੁਰੰਤ ਪਿਆਰਿਓ ਮਿੰਟਾਂ ਸਕਿੰਟਾਂ ਤੱਕ ਸਾਡੇ ਤੱਕ ਉਹ ਜਾਣਕਾਰੀ ਆ ਜਾਂਦੀ ਹੈ। ਉਸ ਜ਼ਮਾਨੇ ਦੇ ਵਿੱਚ ਇਹੋ ਜਿਹੇ ਸਾਧਨ ਨਹੀਂ ਹੋਇਆ ਕਰਦੇ। ਕਈ ਵਾਰੀ ਤਾਂ ਪਿਆਰਿਓ ਕੁਛ ਘਟਨਾਵਾਂ ਹੋ ਜਾਂਦੀਆਂ, ਉਹ ਘਟਨਾ ਦਾ ਪਤਾ ਜਿਹੜਾ 30-40 ਸਾਲ ਤੋਂ ਬਾਅਦ ਲੋਕਾਂ ਨੂੰ ਹੁੰਦਾ ਕਿ ਭਾਈ ਫਲਾਣੀ ਥਾਂ ਤੇ ਇਹ ਹੋ ਗਿਆ, ਕਹਿੰਦੇ ਕਈ ਬੰਦੇ ਰਿਸ਼ਤੇਦਾਰ ਬਹੁਤ ਦੂਰ ਰਹਿੰਦੇ ਜੇ ਉਹ ਚਲਾਣਾ ਕਰ ਗਏ ਮਰ ਮਰਾ ਗਏ, ਤੇ ਕਈ ਮਹੀਨੇ ਕਈ ਸਾਲਾਂ ਤੋਂ ਬਾਅਦ ਪਤਾ ਲੱਗਦਾ ਸੀ ਕਿ ਭਾਈ ਹਾਂਜੀ ਉਹ ਫਲਾਣਾ ਆਪਣਾ ਨਜ਼ਦੀਕ ਦਾ ਬੰਦਾ ਉਹ ਮਰ ਗਿਆ ਚਲਾਣਾ ਕਰ ਗਿਆ, ਕਿਉਂਕਿ ਇਹੋ ਜਿਹੇ ਸਾਧਨ ਨਹੀਂ ਹੋਇਆ ਕਰਦੇ। ਤਾਂ ਕਰਕੇ ਇਹਨਾਂ ਨੇ ਵੇਖਿਆ ਜੀ ਥਾਂ ਵੇਲੀ ਹੈ, ਗੁਰੂ ਘਰ ਵੀ ਇਹ ਹੈ, ਚਲੋ ਆਪਾਂ ਗੁਰੂ

0: ਹੁਣ ਦੇਖਾ ਦੇਖੀ ਲੋਕ ਜਿਹੜੇ ਹਨ ਪਿਆਰਿਓ ਉਹ ਬਹੁਤ ਗਿਣਤੀ ਦੇ ਵਿੱਚ ਆ ਰਹੇ ਹਨ। ਉਹ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕਰਕੇ ਇਹਨਾਂ ਦੀਆਂ ਪੂਜਾਵਾਂ ਕਰਦੇ ਹਨ। ਜਿਸ ਤਰ੍ਹਾਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਨਾਉਂਦੇ ਤੇ ਇਸ ਤਰ੍ਹਾਂ ਇਹਨਾਂ ਨੂੰ ਵੀ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਨਾਲ ਇਹਨਾਂ ਨੇ ਉਹ ਵੀ ਕਥਾ ਜਿਹੜੀ ਹੈ ਮਨ ਕਰਤ ਕਹਾਣੀਆਂ ਲੋਕੀ ਬਣਾ ਕਰਕੇ ਪੇਸ਼ ਕਰ ਦਿੰਦੇ। ਅੱਜ ਵੀ ਦੇਖੋ ਲੋਕ ਗੱਲ ਤਾਂ ਕੁਛ ਹੁੰਦੀ ਨਹੀਂ, ਮਨ ਕਰਤ ਜਿਹੜਾ ਕੁਛ ਵੀ ਕੋਈ ਬਣਾ ਕਰਕੇ ਕਹਿ ਦਿੰਦਾ ਜੀ ਇੰਜ ਹੋ ਗਿਆ। ਇਹਨਾਂ ਨੇ ਉਹ ਵੀ ਕਹਿ ਦਿੱਤਾ ਕਿ ਦੇਖੋ ਜੀ ਇੱਕ ਵਾਰੀ ਨਾ ਸ਼ਾਮ ਸਿੰਘ ਜਿਹੜਾ ਕਿ ਇਹ ਮਹਾਰਾਜ ਜੀ ਤੇ ਇਹ ਸਾਰੇ ਇਸ਼ਨਾਨ ਕਰ ਰਹੇ ਸਨ ਦਰਿਆ ਦੇ ਵਿੱਚ, ਇਹ ਬਾਹਰ ਨਿਕਲ ਕੇ ਆਇਆ, ਗਲਤੀ ਦੇ ਨਾਲ ਇਹਨੇ ਗੁਰੂ ਮਹਾਰਾਜ ਜੀ ਦੀ ਦਸਤਾਰ ਸਿਰ ਤੇ ਸਜਾ ਲਈ। ਤੇ ਇੱਕ ਵਾਰੀ ਦੇਖੋ ਆਪਣੀ ਵੀ ਕੋਈ ਸਾਡੀ ਵੀ ਆਪਣੀ ਦਸਤਾਰ ਕੋਈ ਹੋਵੇ, ਬਸਤਰ ਕਿਹਨੇ ਪਾ ਲਿਆ, ਆਪਾਂ ਕਹਿੰਦੇ ਚੱਲ ਭਾਈ ਰੱਖ ਲੈ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਚੱਲ ਤੂੰ ਰੱਖ ਲੈ, ਤੇਰੀ ਹੋ ਗਈ ਦਸਤਾਰ ਜਿਹੜੀ ਸਜਾਉਣ ਵਾਲੀ ਉਹਦੀ ਹੋ ਗਈ। ਉਹਨਾਂ ਨੇ ਇਹ ਬਣਾ ਲਿਆ ਕਹਾਣੀ ਕਥਾ ਬਣਾ ਲਈ ਬਾਅਦ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਜੀ ਉਸੇ ਵੇਲੇ ਮੈਨੂੰ ਦਸਤਾਰ ਦੇ ਦਿੱਤੀ ਸੀ ਸਾਰੀਆਂ ਸੰਗਤਾਂ ਦੇ ਵਿੱਚ, ਤੇ ਉਹ ਤਾਂ ਪਿਆਰਿਓ ਅਚਨਚੇਤ ਹੋ ਗਿਆ। ਉਹਨੇ ਗਲਤੀ ਦੇ ਨਾਲ ਮਹਾਰਾਜ ਜੀ ਦੀ ਜੋ ਦਸਤਾਰ ਇਸ਼ਨਾਨ ਕਰ ਰਹੇ ਸਨ, ਜੋ ਵੱਡੀ ਦਸਤਾਰ ਲਾ ਕੇ ਰੱਖਣਾ ਕੀਤਾ ਭੁਲੇਖੇ ਦੇ ਵਿੱਚ, ਉਹਨੇ ਉਹ ਬੰਨ ਲਿਆ ਤੇ ਬਾਅਦ ਵਿੱਚ ਕਹਿਣ ਲੱਗਾ ਨਹੀਂ ਜੀ ਗਲਤੀ ਹੋ ਗਈ। ਮਹਾਰਾਜ ਨੇ ਵੀ ਕਿਹਾ ਚੱਲ ਭਾਈ ਰੱਖ ਲੈ, ਹੁਣ ਤੇਰੀ ਹੋ ਗਈ। ਹੁਣ ਕੋਈ ਕਿਹਨੀ ਦਸਤਾਰ ਕਿਹਨੂੰ ਦਿੱਤੀ ਜਾਂ ਕਿਹਨੇ ਦਸਤਾਰ ਕਿਹਦੀ ਬੰਨ ਲਈ ਤੇ ਉਹਨੂੰ ਉਹ ਰੁਤਬਾ ਥੋੜੀ ਪ੍ਰਾਪਤ ਹੋ ਜਾਂਦਾ। ਲੇਕਿਨ ਇਹਨਾਂ ਨੇ ਉਹ ਵੀ ਕਹਾਣੀ ਬੜੀ ਪ੍ਰਚਲਿਤ ਕਰ ਲਈ ਕਿ ਦੇਖੋ ਮਹਾਰਾਜ ਨੇ ਪਹਿਲਾਂ ਹੀ ਦਸਤਾਰ ਬੰਦੀ ਕਰ ਦਿੱਤੀ ਸੀ, ਪਹਿਲਾਂ ਹੀ ਮੈਨੂੰ ਗੁਰੂ ਸਥਾਪਿਤ ਕਰ ਦਿੱਤਾ ਤੇ ਕਿਹਾ ਕਿ ਭਾਈ ਸਾਡਾ ਸਮਾਂ ਹੋਵੇਗਾ, ਉਹ ਤੋਂ ਬਾਅਦ ਤੂੰ ਗੁਰੂ ਬਣੇਗਾ ਕਰਕੇ। ਹੁਣ ਬਹੁਤ ਸਾਰੀ ਗੁਰੂ ਘਰ ਦੇ ਵਿੱਚ ਮਾਇਆ ਚੜ੍ਹਤ ਚੜਾਵਾ ਆ ਰਿਹਾ, ਗੁਰੂ ਘਰ ਦੇ ਵਿੱਚ ਬਹੁਤ ਵੱਡਾ ਪਿਆਰਿਓ ਅਨੰਦਪੁਰ ਸਾਹਿਬ ਦੇ ਵਿੱਚ ਮੇਲਾ ਲੱਗਣ ਲੱਗਾ। ਹੁਣ ਇਹ ਵੇਖ ਕਰਕੇ ਇਹਨੂੰ ਰੱਜ ਨਹੀਂ ਆਉਂਦਾ, ਹੁਣ ਪੂਜਾ ਹੋ ਰਹੀ ਹੈ। ਜਿਸ ਤਰ੍ਹਾਂ ਵਡਿਆਈ ਮਾਨਤਾ ਬੰਦੇ ਦੀ ਵੱਧਦੀ ਨਾ ਪਿਆਰਿਓ, ਉਹਦਾ ਅਹੰਕਾਰ ਔਰ ਤ੍ਰਿਸ਼ਨਾ ਲਾਲਚ ਵੱਧਦੀ ਹੈ। ਇਹਨੇ ਕੀ ਕਰਨਾ ਕੀਤਾ ਕਿ ਔਰ ਜਿਸ ਤਰ੍ਹਾਂ ਗੁਰੂ ਮਹਾਰਾਜ ਕਲਗੀ ਜਿਗਾ ਸਜਾਉਂਦੇ, ਜਿਸ ਤਰ੍ਹਾਂ ਪੋਸ਼ਾਕ ਧਾਰਨ ਕਰਦੇ, ਇਸ ਤਰ੍ਹਾਂ ਹੀ ਇਹ ਧਾਰਨ ਕਰਦਾ। ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧਾਰਨ ਕਰਿਆ ਕਰਦੇ ਸਨ, ਫਿਰ ਬਾਅਦ ਦੇ ਵਿੱਚ ਕਮਰ ਕੱਸਾ ਵੀ ਇਹਨੇ ਉਂਝੀ ਸਜਾਉਣਾ ਕੀਤਾ, ਤੇ ਬਹੁਤ ਵੱਡੀ ਇਹਨੇ ਮੰਜੀ ਬਣਾ ਲਈ, ਸਥਾਪਨਾ ਕਰ ਦਿੱਤੀ ਤੇ ਉਹਦੇ ਉੱਤੇ ਚੜ ਕਰਕੇ ਬਹਿੰਦਾ ਸੀ ਤੇ ਅੱਗੇ ਪਿੱਛੇ ਚਾਰ ਪੰਜ ਬੰਦੇ ਰੱਖ ਲੈ, ਨਕੀਬ ਰੱਖ ਲੈ। ਉਹ ਕਹਿੰਦੇ ਜੀ ਆਓ ਜੀ, ਗੁਰੂ ਜੀ ਬੈਠੇ ਹੋਏ, ਸਤਿਗੁਰੂ ਜੀ ਬੈਠੇ ਹੋਏ, ਇਹਨਾਂ ਦੇ ਦਰਸ਼ਨ ਕਰਨਾ ਕਰੋ। ਜਿਸ ਅਸਥਾਨ ਤੇ ਸਤਿਗੁਰੂ ਮਹਾਰਾਜ ਵਿਰਾਜਮਾਨ ਹੁੰਦੇ, ਬਹਿ ਕਰਕੇ ਸੇਵਾ ਸੰਗਤਾਂ ਨੂੰ ਦਰਸ਼ਨ ਦਿੰਦੇ, ਉਸ ਅਸਥਾਨ ਤੇ ਬਹਿ ਜਾਇਆ ਕਰਦਾ। ਉੱਥੇ ਹੀ ਆ ਕਰਕੇ ਬਹੁਤ ਅਹੰਕਾਰ ਮਾਣ ਦੇ ਨਾਲ ਇਹਨੇ ਬੈਠਣਾ ਕੀਤਾ। ਤੇ ਯਾਦ ਰੱਖੋ ਪਿਆਰਿਓ, ਇਹ ਤਾਂ ਬੰਦੇ ਦੀ ਫਿਤਰਤ ਹੁੰਦੀ ਨਾ ਪਿਆਰਿਓ, ਕਿ ਜਦੋਂ ਬੰਦੇ ਦਾ ਕਿਸੇ ਵੀ ਵਿਅਕਤੀ ਦਾ ਐਸ਼ਵਰਜ ਵੱਧਦਾ ਹੈ, ਬਾਹਰੀ ਖਿਲਾਰਾ ਵਰਤਦਾ, ਜਦੋਂ ਪੈਸਾ ਜ਼ਿਆਦਾ ਵੱਧ ਜਾਵੇ, ਰੁਤਬੇ ਰੈਂਕ ਜਦੋਂ ਜ਼ਿਆਦਾ ਵੱਧ ਜਾਣ, ਉਹਦੇ ਨਾਲ ਨਾਲ ਬੰਦੇ ਦਾ ਅਹੰਕਾਰ ਵੀ ਪਿਆਰਿਓ ਵੱਧ ਜਾਂਦਾ ਹੈ। ਤਾਂ ਹੀ ਤਾਂ ਕਿਹਾ ਨਾ ਤੁਲਸੀਦਾਸ ਨੇ ਕਿ ਐਸੋ ਕੋ ਜਨਮਿਓ ਭਉ ਮਾਹੀ, ਪ੍ਰਭਤਾ ਪਾਏ ਜਾਸ ਮਤ ਨਾਹੀ। ਇੱਕ ਨੂੰ ਪਿਆਰਿਓ ਪ੍ਰਭਤਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਤੇ ਉਹ ਬੰਦਾ ਕਿਹਦਾ ਅਹੰਕਾਰ ਕਰੇ। ਅਹੰਕਾਰ ਦੇ ਲਈ ਪ੍ਰਭੂਤਾ ਚਾਹੀਦੀ ਹੈ, ਵਿਸ਼ੇਸ਼ਤਾ ਚਾਹੀਦੀ ਹੈ। ਲੇਕਿਨ ਪਿਆਰਿਓ ਜਦੋਂ ਵਿਸ਼ੇਸ਼ਤਾ ਪ੍ਰਭੂਤਾ ਪ੍ਰਾਪਤ ਹੁੰਦੀ, ਅਹੰਕਾਰ ਵੀ ਸੁਤੇ ਸਿੱਧ ਵੱਧਦਾ। ਬਹੁਤ ਘੱਟ ਮਹਾਂਪੁਰਖ ਹੁੰਦੇ ਹਨ ਪਿਆਰਿਓ ਰੱਬ ਦੇ ਪਿਆਰੇ, ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ, ਪ੍ਰਭਤਾ ਤਾਂ ਪ੍ਰਾਪਤ ਹੁੰਦੀ, ਸਰਵੋੱਚ ਅਸਥਾਨ ਤੇ ਬੈਠੇ ਹੋਏ ਹੁੰਦੇ ਹਨ, ਲੇਕਿਨ ਉਹਨਾਂ ਦੇ ਮਨ ਦੇ ਵਿੱਚ ਰੰਚਕ ਮਾਤਰ ਅਹੰਕਾਰ ਨਹੀਂ ਹੁੰਦਾ, ਉਹਨਾਂ ਦੇ ਅੰਦਰ ਔਰ ਜ਼ਿਆਦਾ ਨਿਮਰਤਾ ਆ ਜਾਂਦੀ ਹੈ। ਇਹੀ ਤਾਂ ਖੇਡ ਬਣਦੀ ਹੈ ਪਿਆਰਿਓ, ਬੰਦਾ ਅਹੰਕਾਰ ਦੇ ਨਾਲ ਨਹੀਂ, ਨਿਮਰਤਾ ਦੇ ਨਾਲ ਉਹਦੀ ਸ਼ੋਭਾ ਹੁੰਦੀ। ਹੋਣਾ ਚਾਹੀਦਾ ਬਹੁਤ ਵੱਡਾ, ਬਹੁਤ ਜ਼ਿਆਦਾ ਪ੍ਰਭਤਾ, ਬਹੁਤ ਵੱਡਾ ਉਹਨੂੰ ਕੋਲ ਮਾਣ ਹੋਣਾ ਚਾਹੀਦਾ। ਹੁੰਦਾ ਮਾਣ ਜੋ ਰਹੇ ਨਿਮਾਣਾ, ਮਾਣ ਹੋ ਕਰਕੇ ਨਿਮਾਣਾ ਬਣ ਕੇ ਜਿਹੜਾ ਰਹਿੰਦਾ ਨਾ ਪਿਆਰਿਓ, ਤੇ ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ। लेकिन इहनू प्रभुता ते मिल गई, लेकिन इतो जरी नहीं गई, अहंकार बहुत वध गया। इहदे मन दे विच आया कि मैं महाराज जी की बराबरी करना करा। जिथे साध संगत जी नौवे पातशाह धन गुरु तेग बहादुर जी महाराज जी का जदों आप तख्त श्री केसगढ़ साहिब जी दे आपां दर्शन करदे आ, ओदे पिछले पासे ही महाराज जी का शीश गांजा, जिथे महाराज जी दे शीश दा संस्कार कीता गया, ओ अस्थान जो है
1: सेवा हित गुरु बख्श
0: साध, ओथे प्यारे ओ सेवा दे लई जदों गुरु गोबिंद सिंह साहिब जी महाराज इथों आनंदपुर साहिब दा त्याग करके जदों जान लगे, उस वेले महाराज ने वचन कीता के खालसा जी ओ है कोई गुरु का प्यारा जो इस अस्थान गुरु घर दी सेवा करना करे। उस वेले सारे चुप हो गए, कोई अगे नहीं आया। सारिया ने कहा कि महाराज तुरकां दा घेरा पैना है, उन्हां दा कब्जा होवेगा, उन्हां ने मार कुट देना, खत्म कर देना, महाराज किस तरह रहीए। महाराज ने कहा तुहाडा वाल भी विंगा नहीं होवेगा। अस्थान जेड़ा बेशक पातशाह जी ने यह आप वचन किया, सारा आनंदपुर जेड़ा इन्होंने उजाड़ देना, लेकिन यह अस्थान जेड़ा महाराज जी का शीशगंज साहब जी वाला अस्थान, एदा वाल भी विंगा नहीं होवेगा। भाव के इथे रंचक मात्र कोई खामी नहीं करेगा। फिर भी सारे डर गए। ते उस वेले उदासीन महापुरख बाबा गुरबख्श जी जेड़े, उन्होंने गल विच पल्ला पाया कि आ महाराज आप जी की कृपा होवे, मैं इथों की सेवा संभाल सांभा। महाराज ने कहा डट के सेवा करना करो, विश्वास वाहिगुरु जी दे उत्ते रखो, माया खुद चल के आवेगी। रोज इस अस्थान का जेड़ा है प्रबंध करना, दिया बत्ती करनी है, झाड़ू पूंजा लाउणा है, इत्थे तुहाडा जेड़ा कख भी नहीं विगड़ेगा। ते उन्होंने उत्थे रह करके सेवावां कीतियां। सच जानो प्यारियो, देखो गुरु महाराज जी का वचन ही काफी हुंदा है। पूरा आनंदपुर साहब इथों तक बाकी सारे अस्थान तहस नहस हो गए, उजड़ गए, लोगों के घर हाट तुरकां ने मलेशां ने लुट लए, लेकिन यह अस्थान जेड़ा प्यारियो उन्हां दी पहुंच तो परे रह गया। वेख्या जावे तख्त श्री केसगढ़ साहिब जी दे नाल ही प्यारियो पिछले पासे अस्थान है, लेकिन वह अस्थान का जेड़ा है कुछ विगाड़ा नहीं होया। ते भाई गुरबख्श जी जेड़े उदासीन महापुरख ओ उथी रह करके सेवा करिया कर दे।
1: आप गुरु थिर करते गए,
0: आप देखो सतगुरु महाराज जी ने थापड़ा दे करके उन्हां नूं इत्थे बिठाउणा कीता।
1: दीप आदिकृत करे,
0: ते उथे प्यारियो भाई गुरबख्श जी जेड़े हन धूप दीप आदिक दी ओ सेवावां करिया कर दे।
1: इक दिन अवलोक्यो आना,
0: ते कई दिन प्यारियो उथे रह करके ओ ऐ फकड़ महापुरख सन, ऐ विरक्त महापुरख सेवावां ओ करिया कर दे। लेकिन जदों उन्होंने वेखिया के गुरु घर दे विच इह खराबी हो रही है, ऊणताई हो रही है, मर्यादा दा कहाण हो रहा है,
1: गुलाब राय
0: उन्होंने जदों वेखिया के आ देखो गुलाब राय जिहड़ा है यह है तो कुछ भी नहीं, लेकिन यह जेड़ा है इत्थे आ करके चलो इन्हें फिर तो नगर की रचना की बहुत चंगी गल है, लेकिन जो सतगुरु महाराज जी का अस्थान जेड़ा ना, चलो इनू चाहिदा सी कि उन्हूं उस तरह ही बना करके रखदा, ते अपना अस्थान वखरा बना लैंदा, उत्थे बैठ करके अपनी पूजा करा लैंदा, कोई गल नहीं है, चंगी गल है। चलो आपां भी कहिंदे आ हां जी भाई प्रबंधक है, चलो एदी भी पूजा होनी चाहीदी है, गल खत्म हो सकदी। लेकिन प्यारियो इन्हें की कीता, ओही अस्थान दे उत्ते जिहड़े अस्थान ते सतगुरु महाराज जी विराजमान होया करदे, उन्हां अस्थानां ते प्यारियो बैठ करके अपनी पूजा करवाउंदा सी। अज भी प्यारियो देखो जो महाराज जी दे तख्त साहिबान जड़े हन, इन्हां तख्तां दे उत्ते जिस तरह अकाल तख्त साहिब जाओ, जिस तख्त दे उत्ते धन गुरु हरगोबिंद साहिब जी महाराज जी शुभायमान हुंदे सन, अज शास्त्रां दा प्रकाश है। कोई बोले कि नहीं जी चलो आ ए फलाना व्यक्ति बैठ जावे, इत्थे तख्त साहिब दे विच वी प्यारियो अस्थान कायम है, कोई जिन्ना मर्जी वड्डा होवे ओ अस्थान ते बैठ नहीं सकदा, क्योंकि ओ पूज्य अस्थान है। हां उत्थे रह करके उत्थे धन गुरु ग्रंथ साहिब जी दा प्रकाश करो, उत्थे जो है शास्त्रां दा प्रकाश करो, उत्थे पूजन सेवा करो। सच जानो प्यारियो, जिन नानक सतगुरु पूजे आ तिन हर पूज कराया, ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰਾਂ ਦੀ ਪੂਜਾ ਕੀਤੀ ਨਾ, ਸੱਚ ਜਾਣੋ ਸਤਿਗੁਰੂ ਮਹਾਰਾਜ ਆਪ ਉਹਨਾਂ ਦਾ ਰੁਤਬਾ ਬਣਾਉਂਦੇ, ਆਪ ਉਹਨਾਂ ਦੀ ਪੂਜਨ ਸੇਵਨ ਕਰਾਉਂਦੇ ਹਨ। ਲੇਕਿਨ ਲੋਕ ਕੀ ਕਰਦੇ ਪਿਆਰਿਓ, ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦੇ ਹਨ। ਹੁਣ ਕਈ ਲੋਕ ਪਿਆਰਿਓ, ਮੈਂ ਬੇਨਤੀ ਕਰਾਂ ਕਿ ਅੱਜ ਵੀ ਕਈ, ਲੇਕਿਨ ਹੁਣ ਥੋੜ੍ਹਾ ਘੱਟ ਗਿਆ, ਪਹਿਲੇ ਇਸ ਤਰ੍ਹਾਂ ਵੀ ਹੁੰਦਾ ਸੀ। ਲੋਕੀ ਕੀ ਕਰਦੇ ਸੀ, ਕਈ ਅਖੌਤੀ ਸਿੱਖਾਂ ਦੇ ਵਿੱਚ ਵੀ ਗੁਰੂ ਡੰਬ ਜਿਹੜਾ ਹੈ, ਜਿਹੜਾ ਆਪਣੇ ਆਪ ਨੂੰ ਸਵਘੋਸ਼ਿਤ ਗੁਰੂ ਬੋਲਦੇ ਕਿ ਜੀ ਗੁਰੂ ਹਨ, ਇਹ ਹਨ, ਚਲੋ ਤੇ ਤੁਸੀਂ ਤੁਹਾਡੀ ਇਹ ਮਰਿਆਦਾ। ਲੇਕਿਨ ਉਹ ਕੀ ਕਰਦੇ ਪਿਆਰਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰ ਦੇਣਾ, ਉਹਦੇ ਨਾਲ ਨਾਲ ਆਪਣੀ ਵੀ ਗੱਦੀ ਲਾ ਕਰਕੇ ਬਹਿਣਾ ਤੇ ਮਹਾਰਾਜ ਜੀ ਦੇ ਉਹਦੇ ਉੱਤੇ ਸਿੰਘਾਸਨ ਦਾ ਜਿਹੜਾ ਛੱਤਰ ਚਲਾਉਣਾ, ਆਪਣੇ ਉੱਤੇ ਚਲਾਉਣਾ, ਆਪਣੇ ਉੱਤੇ ਵੀ ਚਵਰ ਆਦਿਕ ਦੀ ਜਿਹੜੀ ਹੈ ਸੇਵਾ ਕਰਾਉਣੀ, ਕੋਈ ਚਵਰ ਆਦਿਕ ਕਰਦਾ, ਇਹ ਗਲਤ ਗੱਲ ਹੈ ਪਿਆਰਿਓ। ਦੇਖੋ ਇਹ ਤਾਂ, ਕਿਉਂਕਿ ਜੇ ਤੁਹਾਨੂੰ ਤੁਹਾਡਾ ਇਹ ਕਰਾਉਣਾ ਭਾਈ, ਤੁਸੀਂ ਮਹਾਰਾਜ ਜੀ ਦਾ ਪ੍ਰਕਾਸ਼ ਕਿਉਂ ਕਰਦੇ ਹੋ? ਮਹਾਰਾਜ ਜੀ ਦਾ ਪ੍ਰਕਾਸ਼ ਨਾ ਕਰੋ, ਉਂਝ ਬੈਠ ਜਾਓ। ਕਿਉਂਕਿ ਇਹਨਾਂ ਨੂੰ ਪਤਾ ਕਿ ਜੇ ਆਪਾਂ ਇੰਝ ਬੈਠ ਜਾਈਏ ਸੰਗਤਾਂ ਨੇ ਨਹੀਂ ਆਉਣਾ। ਹੁਣ ਦਿਖਾਵਾ ਜਿਸ ਤਰ੍ਹਾਂ ਕਿ ਕੋਈ ਸ਼ਿਕਾਰੀ ਜਿਹੜਾ ਨਾ ਪਿਆਰਿਓ, ਉਹ ਕੀ ਕਰਦਾ, ਜਾਲ ਹੇਠਾਂ ਪਾਉਂਦਾ, ਉੱਤੇ ਚਾਰਾ ਪਾਉਂਦਾ। ਆਮ ਵਿਅਕਤੀ, ਆਮ ਜਿਹੜਾ ਸ਼ਿਕਾਰ ਜਿਹੜਾ, ਉਹ ਚਾਰੇ ਨੂੰ ਵੇਖ ਕੇ ਆਉਂਦਾ ਤੇ ਜਾਲ ਵਿੱਚ ਫਸ ਜਾਂਦਾ। ਇਸ ਤਰ੍ਹਾਂ ਦੇ ਇਹ ਹੱਥਕੰਡੇ ਅਪਣਾਉਂਦੇ, ਪ੍ਰਕਾਸ਼ ਗੁਰੂ ਮਹਾਰਾਜ ਜੀ ਦਾ ਕਰਨਾ, ਲੇਕਿਨ ਪੂਜਾ ਆਪਣੀ ਕਰਾਉਣੀ ਹੈ, ਇਹ ਗਲਤ ਗੱਲ ਹੈ। ਉਹਨਾਂ ਨੂੰ ਵੀ ਚਾਹੀਦਾ ਜੇ ਤੁਸੀਂ ਪੂਜਾ ਕਰਾਉਣੀ, ਕਰਾ ਲਿਓ ਆਪਣੇ ਕਮਰਿਆਂ ਦੇ ਵਿੱਚ ਬੈਠ ਕਰਕੇ, ਜਿੱਥੇ ਮਰਜ਼ੀ ਬੈਠ ਕਰਕੇ। ਲੇਕਿਨ ਗੁਰੂ ਮਹਾਰਾਜ ਜੀ ਦੇ ਬਰਾਬਰ ਗੱਦੀ ਲਾਉਣਾ, ਮਹਾਰਾਜ ਜੀ ਦੇ ਸਮਤੁਲ ਬੈਠ ਕਰਕੇ ਆਪਣੇ ਉੱਤੇ ਚਵਰ ਟੁਲਾਉਣਾ, ਜਾਂ ਇਸ ਤਰ੍ਹਾਂ ਆਪਣੀ ਮਨਤਾ ਪੂਜਾ ਕਰਾਉਣੀ, ਆਪਣਾ ਜਸ ਕਰਾਉਣਾ ਪਿਆਰੇ, ਉਹ ਬਹੁਤ ਵੱਡਾ ਬਜਰ ਪਾਪ ਹੈ। ਜਦੋਂ ਕੁਛ ਇਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਹੁੰਦਾ ਪਿਆਰੇ, ਉਹ ਬੇਬਾਕੀ ਦੇ ਨਾਲ ਉਹਦਾ ਖੰਡਨ ਕਰਨਾ ਚਾਹੀਦਾ। ਜਦੋਂ ਉਸ ਮਹਾਂਪੁਰਖ ਨੇ ਜਦੋਂ ਵੇਖਣਾ ਕੀਤਾ ਕਿ ਭਾਈ ਇਹਨੇ ਤਾਂ ਬਹੁਤ ਜ਼ਿਆਦਾ ਅਵਗਿਆ ਕਰਨੀ ਕੀਤੀ, ਤੇ ਉਹਦੀ ਇਹ ਅਵਗਿਆ ਵੇਖ ਕਰਕੇ, ਦੇਖੋ ਹੱਥ ਜੋੜ ਕਰਕੇ, ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਭਾਈ। ਜਿੰਨੇ ਵੀ ਆਪ ਜੀ ਕਥਾ ਸਰਵਣ ਕਰ ਰਹੇ ਹੋ, ਇਹ ਬੇਨਤੀ ਹੈ ਕਿ ਜਿੱਥੇ ਵੀ ਗੁਰੂ ਘਰ ਦੇ ਵਿੱਚ ਲੱਗਦਾ ਕਿ ਕੋਈ ਘਾਟਾ ਵਾਧਾ ਹੋ ਰਿਹਾ, ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ, ਉੱਥੇ ਪਿਆਰ ਦੇ ਨਾਲ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਨਹੀਂ ਭਾਈ, ਇਹ ਗਲਤ ਗੱਲ ਹੈ, ਇਹ ਕੰਮ ਨਾ ਕਰਨਾ ਕਰੋ, ਇਹ ਮਰਿਆਦਾ ਦੇ ਵਿੱਚ ਨਹੀਂ ਹੈ। ਇਸ ਤਰ੍ਹਾਂ ਹੀ ਗੁਰਬਖਸ਼ ਜੀ ਜਿਹੜੇ ਮਹਾਂਪੁਰਖ ਜਿਹੜੇ, ਤੇ ਉਹਨਾਂ ਨੇ ਜਾ ਕਰਕੇ ਹੱਥ ਜੋੜ ਕੇ ਬੇਨਤੀ ਕੀਤੀ। ਦੇਖੋ ਉਹਨਾਂ ਨੇ ਵੀ ਕਿੰਨਾ ਪਿਆਰਾ ਬਚਨ ਕੀਤਾ ਕਿ ਆਹ ਗੁਲਾਬ ਰਾਏ, ਸ਼ਾਮ ਸਿੰਘ, ਆ ਪੂਜਾ ਆਦਿਕ ਜੋ ਤੂੰ ਲੈਂਦਾ ਨਾ, ਆਪਣੀ ਪੂਜਾ ਕਰਾਉਂਦਾ, ਸੰਗਤਾਂ ਤੋਂ ਭੇਟਾ ਲੈਂਦਾ, ਕਿੰਨਾ ਪਿਆਰਾ ਬਚਨ ਕੀਤਾ ਮਹਾਂਪੁਰਖ ਨੇ, ਕਿਹਾ ਕਿ ਕੌਣ ਤੈਨੂੰ ਰੋਕਦਾ ਭਾਈ, ਤੂੰ ਆਪਣੀ ਪੂਜਾ ਕਰਾ ਲੈ, ਸੰਗਤਾਂ ਮੱਥਾ ਟੇਕਦੀਆਂ, ਸੰਗਤਾਂ ਤੈਨੂੰ ਇਹ ਉਪਾਇਨ ਅਰਪਣ ਕਰਦੀਆਂ, ਤੇ ਤੂੰ ਬੇਸ਼ੱਕ ਉਹਨਾਂ ਤੋਂ ਮਾਇਆ ਆਦਿਕ ਲੈ ਲੈਣਾ ਕਰ। ਲੇਕਿਨ ਭਾਈ ਸਤਿਗੁਰੂ ਮਹਾਰਾਜ ਜੀ ਦੇ ਇਸ ਤਖਤ ਦੇ ਉੱਤੇ ਬੈਠ ਕਰਕੇ ਆਪਣੀ ਪੂਜਾ ਨਾ ਕਰਾ। ਇਹ ਪਾਵਨ ਤਖਤ ਹਰ ਸੱਚਾ ਤਖਤ ਰਚਾਇਆ ਸਤ ਸੰਗਤ ਮੇਲਾ, ਹਰ ਸੱਚਾ ਤਖਤ ਰਚਾਇਆ ਬੈਸਣ ਕਉ ਜਾਈ। ਇਹ ਜਿਹੜੇ ਸੱਚੇ ਤਖਤ, ਇਹਦੇ ਉੱਤੇ ਸੱਚਾ ਸਤਿਗੁਰੂ ਮਹਾਰਾਜ ਹੀ ਵਿਰਾਜਮਾਨ ਹੋ ਸਕਦਾ, ਆਮ ਕੋਈ ਵਿਅਕਤੀ ਇਹਦੇ ਉੱਤੇ ਵਿਰਾਜਮਾਨ ਨਹੀਂ ਹੋ ਸਕਦਾ। ਉਹਨਾਂ ਨੇ ਵੀ ਕਿਹਾ ਕਿ ਇਹ ਅਸਥਾਨ ਬਣਾ, ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਦਿਕ ਜਿਹੜੇ ਅਸਥਾਨ ਤੂੰ ਬਣਾ, ਇੱਥੇ ਸਿਰਫ ਨਿਰੋਲ ਗੁਰੂ ਮਹਾਰਾਜ ਜੀ ਦੇ ਆਪਾਂ ਅਸਥਾਨ ਦੀ, ਸਿੰਘਾਸਨ ਦੀ ਪੂਜਾ ਕਰੀਏ। ਚੱਲ ਤੂੰ ਤੇਰੀ ਪੂਜਾ ਕਰਾਉਣੀ ਹੈ, ਆਪਣਾ ਡੇਰਾ ਬਣਾ ਲੈ ਬਈ, ਕਮਰਾ ਬਣਾ ਲੈ, ਕੌਣ ਤੈਨੂੰ ਰੋਕਦਾ, ਉੱਥੇ ਜਿੰਨੀ ਮਰਜ਼ੀ ਤੂੰ ਜਿਹੜੀ ਸੰਗਤ ਜਾਵੇਗੀ, ਮੱਥਾ ਟੇਕੇਗੀ, ਭੇਟਾ ਤੈਨੂੰ ਅਰਪਣ ਕਰੇਗੀ, ਗੱਲ ਵੱਖਰੀ। ਲੇਕਿਨ ਗੁਰੂ ਮਹਾਰਾਜ ਜੀ ਦੇ ਅਸਥਾਨ ਦੇ ਉੱਤੇ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਵਿਰਾਜਮਾਨ ਹੁੰਦੇ, ਇਹ ਕੰਮ ਤੂੰ ਨਾ ਕਰਨਾ ਕਰ, ਇਹ ਬਹੁਤ ਵੱਡਾ ਤੂੰ ਪਾਪ ਕਰ ਰਿਹਾ।
1: ਬੰਧਨ ਯੋਗ ਸਭਨ ਕੇ,
0: ਕਿਉਂਕਿ ਇਹ ਅਸਥਾਨ ਜਿਹੜੇ ਨਾ ਸਾਧ ਸੰਗਤ ਜੀ ਬੰਦਨੀ ਹੁੰਦੇ, ਬੰਧਨ ਯੋਗ ਹੁੰਦੇ, ਇਹਨਾਂ ਦੇ ਅੱਗੇ ਤਾਂ ਨਤਮਸਤਕ ਹੀ ਹੋਣਾ ਚਾਹੀਦਾ। ਤੇ ਤੂੰ ਆਪਣੀ ਪੂਜਾ ਕਰਾਉਣੀ ਹੈ, ਮੈਂ ਮੰਨਦਾ ਹਾਂ ਕਿ ਬੰਦੇ ਨੂੰ ਹੁੰਦਾ ਕਿ ਚਲੋ ਜੀ ਮੇਰੀ ਵੀ ਮਨਤਾ ਹੋਵੇ, ਚੱਲ ਤੇਰੀ ਮਨਤਾ ਕਰਨੀ ਹੈ, ਤੂੰ ਵਧੀਆ ਆਪਣਾ ਇੱਕ ਡੇਰਾ ਬਣਾ ਲੈ, ਕਮਰਾ ਬਣਾ ਲੈ, ਆਪਣਾ ਘਰ ਬਣਾ ਲੈ, ਉੱਥੇ ਬੋਲ ਕੇ ਜੀ ਕਿ ਦੇਖੋ ਗੁਰੂ ਮਹਾਰਾਜ ਜੀ ਦੀ ਪੂਜਾ ਕਰਨੀ, ਅਸਥਾਨ ਦੀ ਪੂਜਾ ਕਰਨੀ, ਉੱਥੇ ਜਾਓ। ਤਖ਼ਤ ਸਾਹਿਬ ਦੇ ਵਿੱਚ ਉੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਮਹਾਰਾਜ ਜੀ ਦੀ ਪੂਜਾ ਕਰੋ, ਅਸਥਾਨ ਦੀ ਪੂਜਾ ਕਰੋ। ਉਹ ਮਹਾਰਾਜ ਜੀ ਦੀਆਂ ਯਾਦਗਾਰ ਨਿਸ਼ਾਨੀਆਂ ਹਨ। ਆਪਣੀ ਪੂਜਾ ਕਰਾਉਣੀ ਹੈ, ਕਿਹਨੇ ਮੈਨੂੰ ਮੱਥਾ ਟੇਕਣਾ, ਮੈਨੂੰ ਪੈਸਾ ਚੜਾਉਣਾ, ਇੱਥੇ ਆ ਜਾਵੇ, ਤੇਰੀ ਵੀ ਰਹਿ ਜਾਵੇਗੀ, ਤੇਰਾ ਵੀ ਜਸ ਹੋਵੇਗਾ, ਤੇ ਮਰਿਆਦਾ ਦਾ ਕਹਾਣ ਨਹੀਂ ਹੋਵੇਗਾ। ਤੇ ਉੱਥੇ ਬੈਠ ਕਰਕੇ ਤੂੰ ਭਾਈ ਸੰਗਤਾਂ ਤੋਂ ਉਗਰਾਹੀ ਕਰਨਾ ਕਰ, ਪੈਸਾ ਜਿਹੜਾ ਹੈ ਉਹ ਉੱਥੇ ਆ ਜਾਵੇਗਾ। ਇਹ ਸੁਣ ਕਰਕੇ ਪਿਆਰਿਓ ਚਾਹੀਦਾ ਤਾਂ ਗੁਲਾਬ ਰਾਏ ਨੂੰ ਇਹ ਸੀ, ਬਹੁਤ ਵਧੀਆ ਸਿੱਖਿਆ ਦਿੱਤੀ ਨਾ, ਚਾਹੀਦਾ ਸੀ ਕਿ ਚਲੋ ਜੀ ਮੰਨ ਲੈਂਦਾ। ਲੇਕਿਨ ਪਿਆਰਿਓ ਇਹ ਮੰਨਿਆ ਨਹੀਂ, ਬਹੁਤ ਬੇਈਮਾਨ ਹੋ ਗਿਆ, ਗੁੱਸੇ ਦੇ ਵਿੱਚ ਆ ਗਿਆ।
1: ਕਿਉਂ ਫੁਕਰੇ ਮੁਹ ਦੇਖਤ ਜਰਿਓ,
0: ਤੇ ਇਹਨੇ ਸਿੱਧਾ ਉਸ ਮਹਾਂਪੁਰਖ ਨੂੰ ਕਿਹਾ ਕਿ ਬੇਈਮਾਨਾ ਫੁਕਰਿਆ ਬੁੜਿਆ, ਮੈਨੂੰ ਵੇਖ ਕਰਕੇ ਸੜੀ ਜਾਂਦਾ, ਮੇਰੀ ਵਡਿਆਈ, ਮੇਰਾ ਇੱਥੇ ਜਸ ਹੋ ਰਿਹਾ, ਲੋਕੀ ਪੈਸਾ ਚੜਾਉਂਦੇ, ਤਾਂ ਕਰਕੇ ਤੈਨੂੰ ਅੱਗ ਲੱਗੀ ਹੋਈ ਹੈ। ਤੈਨੂੰ ਚਾਹੀਦਾ ਕਿ ਇਹ ਨਗਰ ਉੱਜੜ ਗਿਆ ਸੀ, ਤੇ ਕਿਹਨੇ ਆ ਕਰਕੇ ਇੰਨੇ ਵੱਡੇ ਵੱਡੇ ਸਿੱਖ ਸਨ, ਕੋਈ ਆ ਕਰਕੇ ਕਿਹਨੇ ਨਗਰ ਨੂੰ ਵਸਾਇਆ, ਕੋਈ ਇਸ ਪਾਸੇ ਤੇ ਇਹਨੇ ਧਿਆਨ ਨਹੀਂ ਦਿੱਤਾ। ਮੈਂ ਇੰਨਾ ਪੈਸਾ ਖਰਚ ਕੀਤਾ, ਇਹ ਨਗਰ ਨੂੰ ਫਿਰ ਤੋਂ ਮੈਨੇ ਵਸਾਉਣਾ ਕੀਤਾ। ਉਸ ਵੇਲੇ ਗੁਰੂ ਸਾਹਿਬ ਜੀ ਦਾ ਅਦਬ ਕਿੱਥੇ ਗਿਆ, ਉਸ ਵੇਲੇ ਕਿਉਂ ਨਹੀਂ ਆਇਆ? ਤੈਨੂੰ ਚਾਹੀਦਾ ਸੀ ਨਾ ਕਿ ਆ ਕਰਕੇ ਨਗਰ ਵਸਾਉਂਦੋ। ਲੇਕਿਨ ਉਹ ਵਿਚਾਰਾ ਗਰੀਬ ਪਿਆਰੇ ਗੁਰੂ ਕਾ ਸਿੱਖ, ਉਹ ਕਿਸ ਤਰ੍ਹਾਂ ਇਹ ਕਰ ਸਕਦਾ? ਉਹਨੂੰ ਸਗੋਂ ਇਹ ਤਬਕਾ ਮਾਰਨ ਲੱਗਾ ਕਿ ਤੈਨੂੰ ਚਾਹੀਦਾ ਉਸ ਵੇਲੇ ਆ ਕਰਕੇ ਤੂੰ ਨਗਰ ਵਸਾਉਂਦੋ। ਮੈਂ ਇੰਨੇ ਉਪਰਾਲੇ ਕਰਨੇ ਕੀਤੇ, ਬਹੁਤ ਪੈਸਾ 60,000 ਦਮੜਾ ਖਰਚ ਕਰਕੇ ਮੈਂ ਇਹ ਅਸਥਾਨ ਖਰੀਦਣਾ ਕੀਤਾ, ਤੇ ਫਿਰ ਕਰਕੇ ਮੈਨੇ, ਤੈਨੂੰ ਕੀ ਪਤਾ ਐਵੇਂ ਸਾਧ ਵਾਂਗੂ ਇੱਥੇ ਬੈਠਿਆ ਰਹਿੰਦਾ, ਕੰਮ ਕੀ ਆ, ਧੂਪ ਬੱਤੀ ਕਰਨੀ ਆ, ਦੀਏ ਜਗਾ ਕਰਕੇ ਵਿਹਲੜ ਤੂੰ ਬੈਠ ਕੇ ਇੱਥੇ ਮੌਜਾਂ ਮਾਣਦਾ, ਤੈਨੂੰ ਕੀ ਪਤਾ? ਮੈਂ ਘੁੰਮ ਘੁੰਮ ਕੇ ਪ੍ਰਚਾਰ ਕਰਕੇ ਪੈਸਾ ਇਕੱਠਾ ਕੀਤਾ ਤੇ ਅਸਥਾਨ ਖਰੀਦਿਆ, ਪੂਰੀ ਜ਼ਮੀਨ ਮੈਨੇ ਖਰੀਦਣੀ ਕੀਤੀ, ਤੇ ਇੰਨਾ ਪੈਸਾ ਲਾ ਕਰਕੇ ਮੈਂ ਸਤਿਗੁਰੂ ਮਹਾਰਾਜ ਜੀ ਦਾ ਅਸਥਾਨ ਇਹ ਸ਼ਹਿਰ ਨੂੰ ਫਿਰ ਤੋਂ ਆਬਾਦ ਪ੍ਰਗਟ ਕਰਨਾ ਕੀਤਾ। ਹੁਣ ਲੋਕਾਂ ਤੋਂ ਉੱਥੇ, ਹੁਣ ਸੰਗਤ ਆ ਕਰਕੇ, ਮੈਂ ਉੱਥੇ ਬੈਂਦਾ, ਲੋਕ ਉੱਥੇ ਆ ਕਰਕੇ ਮੈਨੂੰ ਮੱਥਾ ਟੇਕਦੇ, ਤਾਂ
1: ਸੇਵਕ ਸੇਵਾ ਪਰ
0: ਰੱਖਦਾ, ਤੂੰ ਦੇਖ ਤੂੰ ਕਿਉਂ ਈਰਖਾ ਕਰਦਾ, ਤੂੰ ਤਾਂ ਸੇਵਾਦਾਰ ਹੈ, ਤੂੰ ਚੁੱਪ ਚਾਪ ਆਪਣੇ ਅਸਥਾਨ ਦੀ ਸੇਵਾ ਕਰਨਾ ਕਰ। ਸੇਵਾਦਾਰ ਦਾ ਕੰਮ ਨਹੀਂ ਹੁੰਦਾ ਵੱਡਿਆਂ ਦੇ ਨਾਲ ਮਾਥਾ ਪੱਤੀ ਕਰਨੀ ਹੈ, ਮੈਂ ਮਾਲਕ ਹਾਂ, ਇਹ ਸਾਰਾ ਇਲਾਕਾ ਮੈਨੇ ਖਰੀਦਣਾ ਕੀਤਾ, ਇਹ ਘਰ ਦਾ ਮੈਂ ਮਾਲਕ ਬਣ ਗਿਆ, ਹੁਣ ਤੂੰ ਇੱਥੇ ਨਾ ਕੁਛ ਵੀ ਨਹੀਂ ਕਹਿ ਸਕਦਾ, ਤੂੰ ਨਿੱਕਾ ਜਿਹਾ ਸੇਵਾਦਾਰ, ਉਹ ਆਪਣੇ ਅਸਥਾਨ ਦੇ ਵਿੱਚ ਰਹਿ ਕਰਕੇ ਸੇਵਾ ਸੰਭਾਲ ਕਰਨਾ ਕਰ। ਤੂੰ ਐ ਸੇਵਾਦਾਰ ਰਹਿ ਕਰਕੇ ਮੈਂ ਇੱਥੋਂ ਦਾ ਜਥੇਦਾਰ ਸਮਝ ਲਿਓ, ਮੈਂ ਇੱਥੋਂ ਦਾ ਗੁਰੂ, ਤੂੰ ਮੇਰੇ ਨਾਲ ਬਰਾਬਰੀ ਕਰਦਾ, ਤੇ ਤੇਰੇ ਅੰਦਰ ਤਾਂ ਉਹ ਕਾਰਜ ਕਰਨ ਦੀ ਸ਼ਕਤੀ ਨਹੀਂ ਹੈ। ਹੁਣ ਮੈਂ ਅੱਗੇ ਵੱਧ ਕਰਕੇ ਇੰਨਾ ਵੱਡਾ ਕਾਰਜ ਕੀਤਾ, ਫਿਰ ਤੋਂ ਨਗਰ ਵਸਾਇਆ, ਗੁਰੂ ਘਰ ਸਥਾਪਿਤ ਕੀਤਾ, ਤੇ ਤੂੰ ਮੇਰੇ ਨਾਲ ਈਰਖਾ ਕਰਦਾ। ਉਸ ਵੇਲੇ ਜਦੋਂ ਅਸਥਾਨ ਹੀ ਉੱਜੜ ਗਿਆ ਸੀ, ਕੋਈ ਤਖ਼ਤ ਆਦਿਕ ਹੀ ਨਹੀਂ ਸੀ, ਉਸ ਵੇਲੇ ਕਿਹਦੇ ਨਾਲ ਈਰਖਾ ਕਰਦਾ ਤੂੰ? ਸਗੋਂ ਪਿਆਰਿਓ ਉਹਦਾ ਵਚਨ ਮੰਨ ਲੈਣਾ, ਉਹ ਤਾਂ ਇੱਕ ਪਾਸੇ ਰਹਿ ਗਿਆ, ਇਹਨੇ ਉਹ ਮਹਾਂਪੁਰਖਾਂ ਦੇ ਉੱਤੇ ਤੋਮਤਾ ਲਾ ਦਿੱਤੀਆਂ, ਬੇਈਮਾਨਾ ਹੁਣ ਆਮਦਨੀ ਵੱਧ ਗਈ ਹੈ, ਹੁਣ ਗੁਰੂ ਘਰ ਦੇ ਵਿੱਚ ਚੜ੍ਹ ਚੜਾਵਾ ਵੱਧ ਗਿਆ, ਤਾਂ ਕਰਕੇ ਤੇਰੀ ਨਿਗਾਹ ਇਸ ਪਾਸੇ ਹੋਈ, ਪਹਿਲੇ ਪੈਸਾ ਨਹੀਂ ਆਉਂਦਾ ਸੀ, ਕੋਈ ਨਹੀਂ ਵੇਖਦਾ। ਇਸ ਤਰ੍ਹਾਂ ਪਿਆਰਿਓ ਇਹ ਵੀ ਘਟਨਾਵਾਂ ਹੁੰਦੀਆਂ, ਕਈ ਵਾਰੀ ਵੇਖਦੇ ਹਾਂ ਕਈ ਅਸਥਾਨ ਜਦੋਂ ਮਾਨਤਾ ਘੱਟ ਹੁੰਦੀ ਹੈ, ਆਮਦਨੀ ਘੱਟ ਹੁੰਦੀ ਹੈ, ਕਿਹਦੀ ਨਿਗਾਹ ਨਹੀਂ ਜਾਂਦੀ। ਜਦੋਂ ਪਿਆਰਿਓ ਆਮਦਨੀ ਵੱਧ ਜਾਵੇ, ਮਾਨਤਾ ਵੱਧ ਜਾਵੇ, ਲੋਕ ਉਸ ਪਾਸੇ ਉਹਨੂੰ ਕੋਟ ਕਰਦੇ ਹਨ, ਸਰਕਾਰਾਂ ਦੀਆਂ ਵੀ ਨਿਗਾਹਾਂ ਉਹਨਾਂ ਸਥਾਨਾਂ ਦੇ ਉੱਤੇ ਪੈ ਜਾਂਦੀਆਂ, ਉਹਨਾਂ ਨੂੰ ਲੱਗਦਾ ਕਿ ਭਾਈ ਇੱਥੇ ਤਾਂ ਬਹੁਤ ਜੇ ਬੜੀ ਸੰਗਤ ਆ ਰਹੀ, ਬੜਾ ਪੈਸਾ ਆ ਰਿਹਾ, ਚਲੋ ਆਪਾਂ ਕਬਜ਼ਾ ਕਰੀਏ, ਆਪਣੇ ਬੰਦੇ ਵਾੜੀਏ, ਇੱਥੇ ਬਿਠਾਈਏ। ਹੁਣ ਉਹਨੇ ਗੁੱਸਾ ਕਰਕੇ ਕਹਿ ਦਿੱਤਾ, ਉਸ ਵੇਲੇ ਕਿੱਥੇ ਗਿਆ ਜਦੋਂ ਆਮਦਨੀ ਨਹੀਂ ਸੀ, ਕੁਛ ਵੀ ਨਹੀਂ ਸੀ, ਚੁੱਪ ਚਾਪ ਬੈਠ ਕਰਕੇ ਸੇਵਾ ਕਰਦਾ। ਤੇ ਹੁਣ ਵੀ ਚੁੱਪ ਚਾਪ ਰਹਿ, ਨਹੀਂ ਤਾਂ ਧੱਕੇ ਮਾਰ ਕੇ ਤੈਨੂੰ ਬਾਹਰ ਕੱਢ ਦਵਾਂਗਾ। ਜੇ ਜਦੀ ਹੁਸ਼ਿਆਰੀ ਕੀਤੀ ਨਾ, ਦੁਬਾਰਾ ਮੇਰੇ ਕੋਲ ਆਇਆ, ਧੱਕੇ ਮਾਰ ਕਰਕੇ ਆਨੰਦਪੁਰ ਸਾਹਿਬ ਤੋਂ ਬਾਹਰ ਕੱਢ ਦੇਣਾ, ਕਿਉਂਕਿ ਇਹ ਸਾਰੀ ਜ਼ਮੀਨ ਮੈਨੇ ਹੁਣ ਖਰੀਦਣੀ ਕੀਤੀ। ਤੇ ਇੰਜ ਜਦੋਂ ਵਚਨ ਕੀਤਾ, ਉਹਨੇ ਤਿੰਨ ਚਾਰ ਆਪਣੇ ਮੁਸਟੰਡੇ ਜਿਹੜੇ ਪਾਲ ਕੇ ਰੱਖੇ ਉਹਨਾਂ ਨੂੰ ਕਹਿ ਦਿੱਤਾ, ਤੇ ਉਹਨੇ ਉਹ ਮਹਾਂਪੁਰਖ ਪਿਆਰਿਓ ਮੱਥਾ ਟੇਕ ਕੇ ਹੱਥ ਜੋੜ ਕੇ ਕਹਿਣ ਲੱਗਾ, ਭਾਈ ਤੂੰ ਪਾਪ ਕਰ ਰਿਹਾ, ਗੁਰੂ ਘਰ ਦੇ ਵਿੱਚ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਹਾਂ, ਇਹ ਪਾਪ ਕਰ ਰਿਹਾ, ਤੂੰ ਪਾਪ ਨਾ ਕਰ। ਬੇਸ਼ੱਕ ਤੈਨੂੰ ਕੰਮ ਚੰਗਾ ਕੀਤਾ, ਕਈ ਵਾਰੀ ਨਾ ਪਿਆਰਿਓ ਬੰਦੇ ਤੋਂ ਕੁਛ ਗਲਤੀਆਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ, ਤੇ ਗੁਰੂ ਮਹਾਰਾਜ ਜੀ ਪਿਆਰਿਓ ਬਚਾ ਲੈਣ ਤਾਂ ਹੀ ਬੰਦਾ ਬਚ ਸਕਦਾ, ਨਹੀਂ ਤਾਂ ਇਸ ਇਹੋ ਜਿਹੀ ਗੱਲ ਹੁੰਦੀ ਹੈ। ਕੋਈ ਵਿਅਕਤੀ, ਮੈਂ ਇੱਕ ਦ੍ਰਿਸ਼ਟਾਂਤ ਦਵਾਂ ਪਿਆਰਿਓ, ਮਣਾ ਭਾਰ ਉਹਨੇ ਦੁੱਧ ਖਰੀਦਣਾ ਕੀਤਾ, ਦੁੱਧ ਲਿਆਉਣਾ ਕੀਤਾ, ਵਧੀਆ ਪਤੀਲੇ ਦੇ ਵਿੱਚ ਪਾਇਆ ਦੁੱਧ ਨੂੰ, ਚੰਗੀ ਤਰ੍ਹਾਂ ਰੇੜਕਾ ਰਾਇਆ, ਚੰਗੀ ਤਰ੍ਹਾਂ ਉਹਦਾ ਉਬਾਲਾ ਦਿੱਤਾ, ਸਾਰਾ ਕੰਮ ਜਦੋਂ ਹੋ ਗਿਆ, ਅਖੀਰ ਦੇ ਵਿੱਚ ਪਿਆਰਿਓ ਜੇ ਕਾਂਜੀ ਪੈ ਗਈ, ਉਹ ਦੁੱਧ ਜਿਹੜਾ ਕਿਸੇ ਕੰਮ ਦਾ ਨਹੀਂ ਰਹਿੰਦਾ, ਸਾਰਾ ਉਹਦਾ ਕੰਮ ਵਿਫਲ ਚੱਲ ਜਾਂਦਾ। ਕਈ ਵਾਰੀ ਪਿਆਰਿਓ ਕਈ ਬੰਦੇ ਇਸ ਤਰ੍ਹਾਂ ਵੀ ਕਰਦੇ ਹਨ ਕਿ ਬਹੁਤ ਚੰਗੇ ਕੰਮ ਕਰਦੇ, ਲੇਕਿਨ ਕੁਛ ਪਿਆਰਿਓ ਉਹਨਾਂ ਤੋਂ ਗਲਤੀਆਂ ਜਾਣੇ ਅਣਜਾਣੇ ਦੇ ਵਿੱਚ ਕੁਛ ਇਹੋ ਜਿਹੇ ਪਾਪ ਹੋ ਜਾਂਦੇ, ਜਿਸ ਕਰਕੇ ਪਿਆਰਿਓ ਉਹਨਾਂ ਦਾ ਉਹ ਵੀ ਜੀਵਨ ਜਿਹੜਾ, ਉਹਨਾਂ ਦਾ ਚੰਗਾ ਪੱਖ ਵੀ ਜਿਹੜਾ ਉਹਦੇ ਹੇਠਾਂ ਦੱਬ ਜਾਂਦਾ। ਲੋਕ ਉਹ ਨਹੀਂ ਵੇਖਦੇ ਕਿ ਨਹੀਂ ਜੀ ਇਹਨੇ ਚੰਗਾ ਕੀ ਕੀਤਾ, ਫਿਰ ਲੋਕ ਇਹੀ ਵੇਖਦੇ ਕਿ ਜੀ ਇਹਨੇ ਗਲਤ ਕੀ ਕੀਤਾ ਕਰਕੇ। ਸੋ ਇਸ ਤਰ੍ਹਾਂ ਹੀ ਇਹਨਾਂ ਤੋਂ ਵੀ ਆਈ ਹੋਇਆ ਭਾਈ ਗੁਰਬਖਸ਼ ਸਿੰਘ ਸਾਹਿਬ ਜੀ ਮਹਾਂਪੁਰਖ ਸਮਝਾਉਂਦੇ ਕਿ ਭਾਈ ਤੂੰ ਗੁਰੂ ਪੁੱਤਰ ਹੈ, ਮਹਾਰਾਜ ਜੀ ਦੀ ਅੰਸ ਬੰਸ਼ ਦੇ ਵਿੱਚੋਂ ਹੈ, ਤੈਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ, ਇਹ ਪੂਜ੍ਯ ਅਸਥਾਨ ਹਨ, ਇਹ ਅਸਥਾਨ ਬਣਾ ਕਰਕੇ ਨਾ ਇਹ ਮਹਾਰਾਜ ਜੀ ਦੀ ਯਾਦਗਾਰ ਰਹਿਣ ਦੇ, ਤੂੰ ਆਪਣੀ ਯਾਦਗਾਰ ਵੱਖਰੀ ਬਣਾ ਲੈ, ਆਪਣਾ ਅਸਥਾਨ ਬਣਾ ਲੈ, ਤੈਨੂੰ ਕੌਣ ਰੋਕਦਾ, ਉੱਥੇ ਬੈਠ। ਮੈਂ ਇਹ ਥੋੜ੍ਹੀ ਕਹਿ ਰਿਹਾ ਤੂੰ ਆਪਣੀ ਪੂਜਾ ਨਾ ਕਰਾ, ਤੂੰ ਬੇਸ਼ੱਕ ਕਰਾ, ਲੇਕਿਨ ਮਹਾਰਾਜ ਜੀ ਦੇ ਅਸਥਾਨ ਦੇ ਉੱਤੇ ਬੈਠ ਕੇ ਪੂਜਾ ਕਰਾਵੇਗਾ, ਇਹ ਪਾਪ ਹੋਵੇਗਾ। ਤੇ ਉਹਨਾਂ ਨੇ ਵੇਖਿਆ ਕਿ ਜੇ ਇਹਨੇ ਅਪਰਾਧ ਕਰਨਾ ਕੀਤਾ, ਉਸ ਮਹਾਂਪੁਰਖ ਨੂੰ ਧੱਕੇ ਮਾਰ ਕੇ ਜਦੋਂ ਬਾਹਰ ਕੱਢ ਦਿੱਤਾ ਪਿਆਰਿਓ, ਉਹ ਮਹਾਂਪੁਰਖ ਜਿਹੜਾ ਹੈ ਸੁਧੇ ਸਿੱਧੀ ਉਹਨੇ ਕਰੋਪੀ ਦਾ ਸ਼ਰਾਪ ਵਾਲਾ ਬਚਨ ਉਚਾਰਨ ਕਰਨਾ ਕੀਤਾ। ਕਹਿਣ ਲੱਗੇ ਮਹਾਂਪੁਰਖ, ਉਦਾਸੀਨ ਮਹਾਂਪੁਰਖਾਂ ਨੇ ਬਚਨ ਕੀਤਾ, ਬੇਈਮਾਨਾ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਦਾ, ਮੈਨੂੰ ਜ਼ਲੀਲ ਕਰਦਾ, ਮੈਂ ਤਾਂ ਤੇਰੇ ਭਲੇ ਦੇ ਲਈ ਕਹਿ ਰਿਹਾ, ਤੂੰ ਕਹਿੰਦਾ ਮੈਂ ਗੁਰੂ ਬਣ ਗਿਆ, ਅੱਜ ਤੋਂ ਗੁਰੂ ਪ੍ਰਣਾਲੀ ਮੇਰੀ ਚਲੇਗੀ, ਮੈਂ ਗੁਰੂ, ਮੇਰੇ ਬਾਅਦ ਮੇਰਾ ਲੜਕਾ, ਫਿਰ ਮੇਰਾ ਪੋਤਰਾ, ਫਿਰ ਮੇਰਾ ਪੜ ਪੋਤਰਾ, ਇਸ ਤਰ੍ਹਾਂ ਗੁਰੂ ਪ੍ਰਣਾਲੀ ਮੇਰੀ ਚਲੇਗੀ, ਯਾਦ ਰੱਖ ਆਪਣੇ ਪਰਿਵਾਰ ਦਾ ਗਰਭ ਕਰਦਾ, ਦੇਖ ਤੇਰੀ ਜੜ ਹੀ ਉਖੜ ਜਾਵੇਗੀ, ਤੇਰਾ ਨਾਮ ਮਿਟ ਜਾਵੇਗਾ, ਆਪਣੇ ਪੁੱਤਰਾਂ ਦੇ ਨਾਲ ਤੁਰੰਤ ਹੀ ਤੇਰੀ ਮੌਤ ਹੋ ਜਾਵੇਗੀ, ਤੂੰ ਮਰ ਜਾਵੇਗਾ। ਇੰਜ ਕਹਿ ਕਰਕੇ ਉਹ ਮਹਾਂਪੁਰਖ ਤਾਂ ਆਪਣੇ ਡੇਰੇ ਚੱਲ ਗਏ। ਆ ਕਰਕੇ ਪਿਆਰੇ ਉਹ ਮਹਾਂਪੁਰਖ ਇਸ ਤਰ੍ਹਾਂ ਹੀ ਉਹ ਦੇਵਰੇ ਦੇ ਵਿੱਚ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਦੇ ਉਹਦੀ ਉਹਨੇ ਉਸ ਮਹਾਂਪੁਰਖ ਨੇ ਗੁਰਬਖਸ਼ ਜੀ ਨੇ ਸੇਵਾ ਕਰਨੀ ਕੀਤੀ। ਸਾਧ ਉਹ ਮਹਾਂਪੁਰਖ ਚੰਗਾ ਮਹਾਂਪੁਰਖ ਸੀ ਪਿਆਰੇ, ਉਹ ਮਨ ਕਰਕੇ ਤਪ ਰਿਹਾ, ਗੁਰੂ ਘਰ ਦੀ ਬੇਦਬੀ ਨੂੰ ਜੜ ਨਹੀਂ ਸਕ ਰਿਹਾ। ਤੇ ਫਿਰ ਕਹਿੰਦੇ ਮਨ ਵਿੱਚ ਵਿਚਾਰ ਕਰਦੇ ਕਿ ਮੈਂ ਤਾਂ ਸਮਝਾ ਰਿਹਾ ਸੀ, ਲੇਕਿਨ ਪੁੱਠਾ ਪੰਗਾ ਪੈ ਗਿਆ, ਉਹਨੇ ਮੇਰਾ ਹੀ ਅਨਾਦਰ ਕੀਤਾ, ਧੱਕੇ ਮਾਰ ਕੇ ਬਾਹਰ ਕੱਢ ਦਿੱਤੇ। ਹੁਣ ਮਹਾਰਾਜ ਜੀ ਦੀ ਅਵਗਿਆ ਹੋ ਰਹੀ ਸੀ, ਤਾਂ ਕਰਕੇ ਮੈਨੇ ਬੇਨਤੀ ਕੀਤੀ, ਲੇਕਿਨ ਇਸ ਮੂਰਖ ਨੇ ਤੇ ਇਹਨੂੰ ਅਹੰਕਾਰ ਦੇ ਵਿੱਚ ਲੈ ਕਰਕੇ ਮੇਰੀ ਇਹਨੇ ਨਿਰਾਦਰੀ ਕਰਨੀ ਕੀਤੀ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਕੀ ਹੋਇਆ, ਉਹਨੇ ਉਸ ਮਹਾਂਪੁਰਖ ਨੇ ਜੋ

0: ਬਹੁਤ ਜ਼ਿਆਦਾ ਮਨ ਦੇ ਵਿੱਚ ਉਹਦੇ ਸ਼ੋਕ ਆ ਗਿਆ।
1: ਸ਼ੋਕ ਵਿਖੇ ਵਿਆਕੁਲ ਹੋਏ ਰਹੇ
0: ਤੇ ਸ਼ੋਕ ਦੇ ਵਿੱਚ ਪਿਆਰਿਓ ਇਹ ਬਹੁਤ ਜ਼ਿਆਦਾ ਵਿਆਕੁਲ ਹੋ ਗਿਆ ਤੇ ਉਹਨੇ ਇੰਨਾ ਮਨ ਦੇ ਵਿੱਚ ਗਮ ਆ ਗਿਆ ਤੇ ਬੱਚਾ ਨੌਜਵਾਨ ਬੱਚਾ ਚਲਾਣਾ ਕਰ ਗਿਆ ਤੇ ਇੰਨਾ ਪਿਆਰਿਓ ਇਹਨੂੰ ਸ਼ੋਕ ਆ ਗਿਆ ਤੇ ਇਹਨੇ ਪ੍ਰਸ਼ਾਦਾ ਪਾਣੀ ਜਿਹੜਾ ਰੋਕ ਦਿੱਤਾ, ਪ੍ਰਸ਼ਾਦਾ ਪਾਣੀ ਨਹੀਂ ਛਕ ਰਿਹਾ। ਹੁਣ ਉਹਦੀ ਮਾਂ ਜਿਹੜੀ ਹੈ ਮਾਂ ਨੂੰ ਔਰ ਜ਼ਿਆਦਾ ਬੀਬੀਆਂ ਨੂੰ ਬੱਚਿਆਂ ਦਾ ਔਰ ਜ਼ਿਆਦਾ ਸ਼ੋਕ ਹੁੰਦਾ, ਔਰ ਜ਼ਿਆਦਾ ਗਮ ਹੁੰਦਾ ਤੇ ਉਹਨੇ ਬਹੁਤ ਅਸ਼ਰੂਪਾਤ ਕਰਨਾ ਕੀਤਾ, ਬਹੁਤ ਵਿਰਾਗ ਪ੍ਰਗਟ ਕਰਨਾ ਕੀਤਾ। ਜੋ ਉਹਦਾ ਲੜਕਾ ਮਰਿਆ ਸੀ ਨਾ ਸਾਧ ਸਿੰਘਾਂ ਜੀ, ਤੇ ਉਹ ਤੋਂ ਬਾਅਦ ਜਦੋਂ ਤੀਜ ਮਨਾਈ ਜਾਂਦੀ ਹੈ, ਤੀਜਾ ਦਿਨ ਜਦੋਂ ਆਇਆ, ਹੁਣ ਦੇਖੋ ਕੀ ਪਾਣਾ ਵਰਤਿਆ ਕਿ ਉਹ ਲੜਕਾ ਜਿਹੜਾ ਚੜ੍ਹਾਈ ਕਰ ਗਿਆ ਨਾ, ਉਹਦੀ ਰੂਹ ਉਹਦੀ ਆਤਮਾ ਭਟਕ ਰਹੀ ਸੀ, ਉਹਨੇ ਗੁਪਤ ਰੂਪ ਦੇ ਵਿੱਚ ਪਿਆਰਿਓ ਤੇ ਕੀ ਕੀਤਾ, ਇੱਕ ਬਾਰ ਬਾਰ ਕੋਈ ਮਨੁੱਖ ਜਿਹੜਾ ਵਿਚਰ ਰਿਹਾ ਸੀ ਉਹਦੇ ਤਾਈ ਬਚਨ ਕਰਨਾ ਕੀਤਾ। ਇੱਕ ਪਿਆਰਿਓ ਖਰਗੋਸ਼ ਜਿਹੜਾ ਸੀ ਮਰਿਆ ਹੋਇਆ ਉਹਨੂੰ ਕਹਿ ਦਿੱਤਾ ਕਿ ਭਾਈ ਉੱਥੇ ਉਹ ਖਰਗੋਸ਼ ਪਿਆ ਨਾ ਮਰਿਆ ਹੋਇਆ, ਇੱਕ ਕੰਮ ਕਰ, ਆ ਖਰਗੋਸ਼ ਲੈ, ਆ ਸੱਸਾ ਲੈ ਲੈ ਤੇ ਜਾ, ਆ ਖਰਗੋਸ਼ ਆ ਸੱਸਾ ਲੈ ਕਰਕੇ ਮੇਰੇ ਬਾਪ ਦੇ ਕੋਲ ਜਾ। ਉਹ ਵਿਅਕਤੀ ਨੂੰ ਪਤਾ ਨਹੀਂ ਹੈ ਕਿ ਭਾਈ ਇਹ ਬੰਦਾ ਚਲਾਣਾ ਕਰ ਗਿਆ, ਉਹਨੂੰ ਪ੍ਰੇਤ ਰੂਪ ਦੇ ਵਿੱਚ ਗੁਪਤ ਰੂਪ ਦੇ ਵਿੱਚ ਉਹਨੂੰ ਦਰਸ਼ਨ ਦਿੱਤੇ ਤੇ ਕਿਹਾ ਕਿ ਭਾਈ ਆ ਜਿਹੜਾ ਹੈ ਸੱਸਾ ਮਰਿਆ ਹੋਇਆ ਇਹਨੂੰ ਲੈ ਕਰਕੇ ਮੇਰੇ ਬਾਪ ਕੋਲ ਜਾ। ਉਹਨੂੰ ਜਾ ਕਰਕੇ ਬੋਲ ਕੇ ਭਾਈ ਤੂੰ ਕਿਉਂ ਦੁਖੀ ਹੋ ਰਿਹਾ, ਕਿਉਂ ਇੰਨਾ ਸੰਕਟ ਨੂੰ ਪ੍ਰਾਪਤ ਕਰ ਰਿਹਾ, ਮੈਨੂੰ ਤੂੰ ਜੀਵਦਾ ਹੀ ਜਾਣਨਾ ਕਰ, ਮੇਰਾ ਤਨ ਮਰ ਗਿਆ ਲੇਕਿਨ ਮੇਰੀ ਗਤੀ ਨਹੀਂ ਹੋਈ ਹੈ, ਆਤਮਕ ਰੂਪ ਦੇ ਵਿੱਚ ਸੂਕਸ਼ਮ ਰੂਪ ਦੇ ਵਿੱਚ ਮੈਂ ਹੁਣ ਵੀ ਤੇਰੇ ਅੱਗੇ ਪਿੱਛੇ ਹੀ ਵਿਚਰ ਰਿਹਾ ਹਾਂ। ਤੇ ਉਹਦਾ ਬਾਪ ਜਿਹੜਾ ਸ਼ਾਮ ਸਿੰਘ ਜਿਹੜਾ ਨਾ ਪਿਆਰਿਓ, ਉਹ ਮਾਸ ਖਾਣ ਦਾ ਬੜਾ ਸ਼ੌਕੀਨ ਸੀ, ਰੋਜ਼ ਉਹ ਮਾਸ ਦਾ ਸੇਵਨ ਕਰਿਆ ਕਰਦਾ ਤੇ ਉਹ ਬੜਾ ਸ਼ੌਕੀਨ ਸੀ ਤੇ ਕਹਿਣ ਲੱਗਾ, ਉਹਦੇ ਬੱਚੇ ਨੇ ਸੰਦੇਸ਼ਾ ਭੇਜਿਆ ਕਿ ਤੂੰ ਰੋਜ਼ ਮਾਸ ਖਾਣ ਦਾ ਆਦੀ ਹੈ, ਇਸ ਕਰਕੇ

ਤਾਂ ਕਿ ਜੀ ਮੈਂ ਤੇਰੇ ਨਾਲ ਹੀ ਹਾਂ, ਮੇਰਾ ਸ਼ੋਕ ਨਾ ਕਰਨਾ ਕਰ, ਵਧੀਆ ਪ੍ਰਸ਼ਾਦਾ ਪਾਣੀ ਸ਼ਾਕ ਆਨੰਦ ਮਨਾਉਣਾ ਕਰ। ਉਹ ਪਿਆਰਿਓ ਮਨੁੱਖ ਜਿਹੜਾ ਨਾ ਉਹ ਮਰਿਆ ਹੋਇਆ ਸੱਸਾ ਲੈ ਕਰਕੇ ਆਇਆ ਤੇ ਆ ਕਰਕੇ ਉਹਨੇ ਉਹ ਸੰਦੇਸ਼ਾ ਦੱਸ ਦਿੱਤਾ ਕਿ ਭਾਈ ਤੇਰਾ ਲੜਕਾ ਜਿਹੜਾ ਉਹਨੇ ਆ ਮੈਨੂੰ ਸੰਦੇਸ਼ਾ ਦਿੱਤਾ ਤੇ ਇਹ ਸੁਣ ਕਰਕੇ ਗੁਲਾਬ ਰਾਏ ਜਿਹੜਾ ਗੁਲਾਬ ਰਾਏ ਨੇ ਜੋ ਅਵਗਿਆ ਕੀਤੀ ਇਹਦਾ ਲੜਕਾ ਮਰ ਗਿਆ ਤੇ ਇਹ ਬੜਾ ਪ੍ਰਸੰਨ ਹੋਇਆ ਤੇ ਇਹਦੇ ਮਨ ਵਿੱਚ ਆਇਆ ਕਿ ਦੇਖੋ ਜੀ ਮੇਰਾ ਬੱਚਾ ਜਿਹੜਾ ਸ਼ਕਤੀ ਦੇ ਸੰਯੁਕਤ ਹੈ, ਮਰਨ ਦੇ ਬਾਵਜੂਦ ਵੀ ਜਿਹੜਾ ਇਹ ਅੱਜ ਵੀ ਜੋ ਹੈ ਇਹ ਆਤਮਕ ਰੂਪ ਦੇ ਵਿੱਚ ਵਿਚਰ ਰਿਹਾ ਹੈ, ਸਿੱਖਾਂ ਦੇ ਇਹਨੇ ਕਾਰਜ ਕਰਨੇ, ਇਹ ਸੁਣ ਕੇ ਪ੍ਰਸੰਨ ਹੋਇਆ।

ਪਿਆਰਿਓ ਇਹਨੇ ਉਹਨੂੰ ਉਹਦਾ ਭਖਸ਼ਣ ਕਰਨਾ ਕੀਤਾ। ਇਹ ਸੁਣ ਕਰਕੇ ਉਹ ਬੱਚਾ ਜਿਹੜਾ ਹੈ ਗੁਲਾਬ ਰਾਏ ਦੀ ਜੋ ਘਰਵਾਲੀ ਜਿਹੜੀ ਹੈ ਉਹਨੂੰ ਪਤਾ ਚੱਲਿਆ ਕਿ ਜੀ ਬੱਚਾ ਮਰਿਆ ਹਾਲੇ ਇੱਕ ਦੋ ਦਿਨ ਨਹੀਂ ਹੋਏ। ਆ ਦੇਖੋ ਕਿਹੋ ਜਿਹਾ ਬਾਪ ਹੈ, ਮਾਸ ਖਾਣ ਦਾ ਸ਼ੌਕੀਨ, ਇਹਨੂੰ ਕੋਈ ਸ਼ੌਕ ਨਹੀਂ ਹੈ। ਕਿਉਂਕਿ ਬੰਦਾ ਪਿਆਰਿਓ ਜਦੋਂ ਗਮਗੀਨ ਹੋ ਜਾਵੇ, ਦੁੱਖ ਦੇ ਵਿੱਚ ਆ ਜਾਵੇ, ਸੱਚ ਜਾਣੋ ਪਿਆਰਿਓ ਉਹਨੂੰ ਭੁੱਖ ਵੀ ਨਹੀਂ ਲੱਗਦੀ ਹੈ, ਫਿਰ ਉਹ ਸਵਾਦ ਦੀ ਕਾਂਕਸ਼ਾ ਥੋੜ੍ਹੀ ਕਰਦਾ, ਉਹਨੂੰ ਕੋਈ ਜ਼ਬਰਦਸਤੀ ਖਵਾ ਲਏ ਤੇ ਖਾ ਲਵੇਗਾ। ਲੇਕਿਨ ਉਸ ਵੇਲੇ ਜੇ ਕੋਈ ਬੋਲੇ ਅੱਤ ਦਾ ਦੁੱਖ ਆਇਆ ਜੀ, ਬੋਲੇ ਜੀ ਮੈਂ ਆਹ ਖਾਣਾ ਜੀ, ਉਹ ਖਾਣਾ ਮਿਲ ਲਈ, ਆਹ ਬਣਾਓ ਉਹ ਬਣਾਓ, ਇਹਦਾ ਮਤਲਬ ਉਹਨੂੰ ਜ਼ਿਆਦਾ ਸ਼ੌਕ ਨਹੀਂ ਹੈ। ਉਹ ਘਰਵਾਲੀ ਬਹੁਤ ਗੁੱਸੇ ਵਿੱਚ ਆਈ ਉਹਦੇ ਤੇ ਕਹਿਣ ਲੱਗੀ ਕਿ ਬੇਈਮਾਨਾ ਤੇਰਾ ਲੜਕਾ ਮਰ ਗਿਆ, ਜਵਾਨ ਪੁੱਤ ਆਪਣਾ ਮਰ ਗਿਆ, ਉਹਦਾ ਸ਼ੌਕ ਤਾਂ ਇੱਕ ਪਾਸੇ ਰਹਿ ਗਿਆ, ਇੱਥੇ ਤੂੰ ਮਾਸ ਰਿਣ ਕੇ ਖਾ ਰਿਹਾ। ਉਹ ਗੁੱਸੇ ਵਿੱਚ ਆ ਕਰਕੇ ਉਹਨੇ ਬੜੇ ਭੱਦੇ ਬੋਲ ਬੋਲਣੇ ਕੀਤੇ, ਇੰਨਾ ਤੂੰ ਮਰਿਆ ਹੋਇਆ ਮਾਸ ਖਾਣ ਦਾ ਆਦੀ ਹੋ ਗਿਆ, ਤੈਨੂੰ ਬੱਚੇ ਦਾ ਸ਼ੌਕ ਹੀ ਨਹੀਂ ਹੈ, ਖਾਸ ਕਰਕੇ ਮਾਸ ਆਦਿਕ ਦਾ ਸੇਵਨ ਨਾ ਸਾਧ ਸੰਗਤ ਜੀ ਜ਼ਿਆਦਾ ਕਰਕੇ ਲੋਕ ਖੁਸ਼ੀ ਵਿੱਚ ਕਰਦੇ। ਉਹ ਕਹਿਣ ਲੱਗੀ ਕਿ ਭਾਈ ਬੱਚਾ ਮਰ ਗਿਆ, ਗਮ ਕਿੱਥੇ ਰਹਿ ਗਿਆ, ਤੂੰ ਤਾਂ ਮਾਸ ਆਦਿਕ ਦਾ ਸੇਵਨ ਕਰ ਰਿਹਾ, ਇਹਦਾ ਮਤਲਬ

0: ਕਿਤਰਾ ਸ਼ੌਕ ਉਪਜੇਗਾ ਤੈਨੂੰ ਬਿਰਦਾਬ ਕੀ ਹੋਵੇਗਾ
1: ਕਹਾ ਜਿਨ ਸੁਧ ਬ੍ਰਹ ਤਪ
0: ਜਿਹੜੇ ਵਿਛੋੜੇ ਦੇ ਵਿੱਚ ਹੁੰਦੇ ਹਨ ਵੇਖ ਮੈਨੂੰ ਵੇਖ ਦੁੱਖ ਕਿਹੋ ਜਿਹਾ ਲੱਗਿਆ ਹੋਇਆ ਮੈਂ ਪ੍ਰਸ਼ਾਦਾ ਤੱਕ ਨਹੀਂ ਛਕਿਆ ਸਰੀਰ ਦਾ ਬੇਹਾਲ ਹੋ ਚੁੱਕਿਆ ਹੈ ਗਸ਼ ਖਾ ਖਾ ਕਰਕੇ ਗਿਰ ਰਹੀਆਂ ਫਿਰ ਵੀ ਦੇਖ ਕਿਉਂਕਿ ਮੇਰੇ ਮਨ ਵਿੱਚ ਪਿਆਰ ਹੈ ਬੱਚੇ ਦਾ ਵਿਛੋੜੇ ਦਾ ਦੁੱਖ ਹੈ ਤੈਨੂੰ ਕੋਈ ਦੁੱਖ ਨਹੀਂ ਹੈ ਐ ਤੂੰ ਅਯਾਸ਼ੀਆਂ ਕਰ ਰਿਹਾ ਮੌਜਾਂ ਮਾਣ ਰਿਹਾ ਤੇ ਇਸ ਤਰ੍ਹਾਂ ਹੀ ਇੰਨੇ ਸ਼ੁਭ ਗੁਣਾਂ ਵਾਲਾ ਬੱਚਾ ਹਾਂ ਚਲੋ ਕੋਈ ਨਿਕੰਮਾ ਬੱਚਾ ਮਰ ਜਾਵੇ ਨਾ ਤੇ ਸੱਚ ਜਾਨੋ ਪਿਆਰਿਓ ਮਾਂ ਬਾਪ ਵੀ ਜਿਹੜੇ ਚਲੋ ਥੋੜਾ ਬਹੁਤਾ ਸ਼ੋਕ ਹੁੰਦਾ ਜ਼ਿਆਦਾ ਉਹ ਗਮ ਨਹੀਂ ਮਨਾਉਂਦੇ ਹਨ ਉਹ ਕਹਿੰਦੇ ਚਲੋ ਜੀ ਚੰਗਾ ਹੀ ਹੋ ਗਿਆ ਐਵੇਂ ਬੜਾ ਤੰਗ ਕਰਦਾ ਸੀ ਬਹੁਤ ਇਹਨੇ ਖਰਾਬਾ ਕਰਨਾ ਕੀਤਾ ਉਹ ਹਾਥੀ ਜੋੜਦੇ ਉਹਨਾਂ ਸ਼ੋਕ ਨਹੀਂ ਕਰਦੇ ਲੇਕਿਨ ਲਾਇਕ ਪੁੱਤ ਪਿਆਰਿਓ ਜਦੋਂ ਚਲਾਣਾ ਕਰ ਜਾਵੇ ਉਹ ਮਾਂ ਬਾਪ ਦੀਆਂ ਭੁੱਬਾਂ ਨਿਕਲ ਜਾਂਦੀਆਂ ਉਹਨਾਂ ਦੇ ਵੈਰਾਗ ਦਾ ਟਿਕਾਣਾ ਨਹੀਂ ਰਹਿੰਦਾ ਪਿਆਰਿਓ ਤੇ ਉਹ ਉਹਨੇ ਘਰਵਾਲੀ ਨੇ ਉਹ ਬੜੇ ਤਾਣੇ ਮੇਣੇ ਮਾਰੇ ਉਹਨੇ ਕਿਹਾ ਕਿ ਇੰਨਾ ਲਾਇਕ ਪੁੱਤ ਜਿਹੜਾ ਹੈ ਸੰਸਾਰ ਦੇ ਵਿੱਚ ਲੋਕੀ ਉਹਦੀ ਪੂਜਾ ਕਰਦੇ ਮੰਨਦੇ ਉਹ ਬੱਚਾ ਮਰ ਗਿਆ ਤੂੰ ਇੱਥੇ ਆਨੰਦ ਮਨਾ ਰਿਹਾ ਬਸ ਤੈਨੂੰ ਤਾਂ ਰਸਾਂ ਕਸਾਂ ਦੀ ਪਈ ਹੋਈ ਆ ਤੂੰ ਸਵਾਦ ਦੇ ਪਿੱਛੇ ਮਰਿਆ ਹੋਇਆ ਉਹਦਾ ਜਾਂ ਸ਼ੋਕ ਮਨਾਉਣਾ ਇੱਕ ਪਾਸੇ ਰਹਿ ਗਿਆ ਇੱਥੇ ਮਾਸ ਖਾ ਖਾ ਕਰਕੇ ਡਕਾਰਾ ਲੈਂਦਾ ਤੇ ਦੇਖ ਮੈਨੂੰ ਕਿੰਨਾ ਜ਼ਿਆਦਾ ਸ਼ੋਕ ਚੜਿਆ ਹੋਇਆ ਇਤਿਹਾਸਕ ਪਿਆਰਿਓ ਉਹਨੇ ਬੜੇ ਕਠੋਰ ਬਚਨ ਜਦੋਂ ਉਚਾਰਨ ਕਰਨੇ ਕੀਤੇ ਕਹਿ ਕਰਕੇ ਗੁਲਾਬ ਰਾਏ ਦੇ ਕੋਲ ਉਹਨੇ ਜਦੋਂ ਵੇਖਣਾ ਕੀਤਾ
1: ਕਹਿਵਤ ਸਕਲ ਸੁਣਾਈ
0: ਤੇ ਉਹਨੇ ਫਿਰ ਪਿਆਰਿਓ ਉਹ ਗੱਲ ਜਿਹੜੀ ਹੈ ਦੱਸ ਦਿੱਤੀ ਕਿ ਜੀ ਇੱਕ ਬੰਦਾ ਆਇਆ ਉਹਨੇ ਮੈਨੂੰ ਇੰਜ ਬਚਨ ਕੀਤਾ ਉਰ ਮੈਂ ਖਰ ਭਾਵ ਕੇ ਇੰਨਾ ਉਹ ਗੁੱਸੇ ਦੇ ਵਿੱਚ ਆ ਗਈ ਝਗੜਾ ਪੈ ਗਿਆ ਤੇ ਉਹਨੇ ਕੀ ਕਰ ਦਿੱਤਾ ਪਿਆਰਿਓ ਇੱਕ ਕਈ ਜਿਹੜੀ ਹੁੰਦੀ ਨਾ ਤੇ ਜੋ ਦਾਤਰੀ ਹੁੰਦੀ ਹੈ ਜਦੋਂ ਪਤੀ ਪਤਨੀ ਦਾ ਝਗੜਾ ਹੋ ਗਿਆ ਉਹ ਕਹਿਣ ਲੱਗਾ ਨਹੀਂ ਭਾਗਵਾਨੇ ਮੈਨੂੰ ਫਲਾਣੇ ਨੇ ਆ ਕਰਕੇ ਦੱਸਿਆ ਬੱਚੇ ਨੇ ਦ੍ਰਿਸ਼ਟਾਂਤ ਦਿੱਤਾ ਉਹਨੂੰ ਦਰਸ਼ਨ ਦਿੱਤੇ ਮੇਰੇ ਬੱਚੇ ਨੇ ਆ ਸੱਸਾ ਭੇਜਿਆ ਉਹ ਕਹਿਣ ਲੱਗੀ ਐਵੇਂ ਗੱਲਾਂ ਮਾਰਦਾ ਐਵੇਂ ਮਨ ਕਰਤ ਕਹਾਣੀਆਂ ਬਣਾਉਂਦਾ ਮੈਨੂੰ ਬੇਵਕੂਫ ਬਣਾ ਰਿਹਾ ਝਗੜਾ ਪੈ ਗਿਆ ਉਹਨੇ ਪਿਆਰਿਓ ਉਹ ਕਟਾਰ ਆਪਣੇ ਪੇਟ ਦੇ ਵਿੱਚ ਮਾਰ ਲਈ ਤੇ ਇਸ ਤਰ੍ਹਾਂ ਪਿਆਰਿਓ ਆ ਤਾਂ ਇਹ ਹੋ ਗਿਆ ਅੱਗੇ ਉਹ ਬੜਾ ਪਰੇਸ਼ਾਨ ਹੋ ਗਿਆ ਤੇ ਬਹੁਤ ਜ਼ਿਆਦਾ ਮਨ ਦੇ ਵਿੱਚ ਉਹਦੇ ਵਿਆਕੁਲਤਾ ਆ ਗਈ ਹੈ ਤੇ ਉਹ ਤੋਂ ਬਾਅਦ ਪਿਆਰਿਓ ਕੀ ਹੋ ਗਿਆ ਤਿਆਰ ਤਾਂ ਹੋ ਗਿਆ ਸੱਸਾ ਹੁਣ ਖਾਣ ਦੇ ਜੋਗਾ ਵੀ ਨਹੀਂ ਰਿਹਾ ਸੁੱਟਣ ਦੇ ਜੋਗਾ ਵੀ ਨਹੀਂ ਰਿਹਾ ਇਸ ਤਰ੍ਹਾਂ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਆ ਗਈ ਹੈ ਤੇ ਬਹੁਤ ਗੁੱਸੇ ਦੇ ਵਿੱਚ ਆ ਕਰਕੇ ਤੇ ਉਹਨੇ ਗੁੱਸੇ ਵਿੱਚ ਆ ਕਰਕੇ ਖੋਟਾ ਬਚਨ ਕਰਨਾ ਕੀਤਾ ਤੇ ਕਹਿ ਦਿੱਤਾ ਕਿ ਭਾਈ ਔਰ ਵੀ ਜਿਹੜੇ ਤੇਰੇ ਪੁੱਤਰ ਜੋ ਹਨ ਤੇ ਤੂੰ ਕਹਿੰਦੀ ਨਾ ਕਿ ਮੈਂ ਗੰਦਾ ਮੈਂ ਬੇਈਮਾਨ ਹਾਂ ਝਗੜਾ ਇੰਨਾ ਵੱਧ ਗਿਆ ਉਹਨੇ ਆਪ ਹੀ ਪਿਆਰਿਓ ਆ ਜਿਹੜਾ ਸ਼ਰਾਬ ਵਾਲਾ ਬਚਨ ਕਰ ਦਿੱਤਾ ਤਾਂ ਤੂੰ ਬਾਰ ਬਾਰ ਕਹਿੰਦੀ ਨਾ ਸ਼ੌਕ ਮੈਨੂੰ ਪਿਆ ਸ਼ੌਕ ਮੈਨੂੰ ਪਿਆ ਬਾਕੀ ਦੇਵੀ ਤੇਰੇ ਜਿਹੜੇ ਨਾ ਉਹ ਵੀ ਇੰਜੀ ਮਰ ਜਾਣਗੇ ਤੇ ਇਸ ਤਰ੍ਹਾਂ ਹੀ ਘਰ ਦੇ ਵਿੱਚ ਸ਼ੋਕ ਹੀ ਮਾਤਮ ਹੀ ਪਸਰਿਆ ਰਹੇਗਾ ਤੇ ਇਸ ਕਰਕੇ ਖਾਣ ਪਾਣ ਦਾ ਜਿਹੜਾ ਨਾ ਦੁੱਖ ਦਾ ਹੀ ਭੋਜਨ ਜਿਹੜਾ ਆਪਾਂ ਨੂੰ ਪ੍ਰਾਪਤ ਹੋਵੇਗਾ ਇਸ ਤਰ੍ਹਾਂ ਪਿਆਰਿਓ ਕੁਛ ਦਿਨ ਜਦੋਂ ਬਤੀਤ ਹੋਏ ਕਿਹਾ ਜਾਂਦਾ ਪਿਆਰਿਓ ਕਿ ਆ ਗੁਲਾਬ ਰਾਏ ਜਿਹੜੇ ਨਾ ਇਹਦੇ ਚਾਰ ਪੁੱਤਰ ਸਨ ਦਲੇਰ ਸਿੰਘ ਜੋਤ ਸਿੰਘ ਫਤਿਹ ਤੇ ਮੌਜ ਸਿੰਘ ਇਹ ਸਾਰੇ ਪਿਆਰਿਓ ਵਾਰੀ ਵਾਰੀ ਦੇਖੋ ਚਲਾਣਾ ਕਰ ਗਏ ਉਹ ਮਹਾਂਪੁਰਖ ਨੇ ਉਦਾਸੀਨ ਮਹਾਂਪੁਰਖ ਨੇ ਜਦੋਂ ਬਚਨ ਕਰਨਾ ਕੀਤਾ ਭਾਈ ਗੁਰਬਖਸ਼ ਜੀ ਨੇ ਕਿ ਬੇਈਮਾਨਾ ਤੂੰ ਦਾਵਾ ਕਰਦਾ ਗੁਰੂ ਅਸਥਾਨ ਦਾ ਕਹਿੰਦਾ ਮੈਂ ਗੁਰੂ ਬਾਅਦ ਵਿੱਚ ਮੇਰਾ ਬੱਚਾ ਉਹ ਬਾਅਦ ਵਿੱਚ ਮੇਰਾ ਪੋਤਰਾ ਮੇਰੀ ਪ੍ਰਣਾਲੀ ਜਿਹੜੀ ਗੁਰੂ ਬਣ ਕੇ ਇੱਥੇ ਰਾਜ ਕਰੇਗੀ ਤੇਰਾ ਸਭ ਖਤਮ ਹੋ ਜਾਵੇਗਾ ਤੇਰਾ ਵੰਸ਼ ਹੀ ਮਿਟ ਜਾਵੇਗਾ ਉਹ ਬਚਨਾਂ ਦੇ ਨਾਲ ਥੋੜੇ ਹੀ ਦਿਨਾਂ ਦੇ ਵਿੱਚ ਪਿਆਰਿਓ ਸਾਰਾ ਪਰਿਵਾਰ ਹਲਾਕ ਹੋ ਗਿਆ ਅੰਤ ਦਾ ਸਮਾਂ ਜਦੋਂ

0: ਉਹਦੇ ਪੁੱਤਰ ਚਾਰ ਪੁੱਤਰ ਵੀ ਜਿਹੜੇ ਵਾਰੀ ਵਾਰੀ ਜਾਂਦੇ
1: ਰਹੇ ਉਹ ਤੋਂ
0: ਬਾਅਦ ਪਿਆਰਿਆ ਉਹਦੀ ਬਾਂਸ ਜਿਹੜੀ ਹੈ ਖਤਮ ਹੋ ਗਈ ਹੈ। ਮਹਾਂਪੁਰਖ ਨੇ ਜੋ ਵਚਨ ਕੀਤਾ ਬੇਈਮਾਨਾ ਤੂੰ ਇੱਥੇ ਦਾਵਾ ਕਰਦਾ ਗੁਰੂ ਘਰ ਦੇ ਵਿੱਚ ਮਾਲਕ ਬਣ ਕੇ ਬਹਿੰਦਾ ਤੇਰਾ ਵੰਸ਼ ਹੀ ਉਜੜ ਜਾਵੇਗਾ।

0: ਸਹਿਜ ਜਿਹੜਾ ਪਿਆਰਿਓ ਬਹੁਤ ਸਾਰੀਆਂ ਪਿਟਾਵਾਂ ਲੈ ਕਰਕੇ ਆਉਂਦਾ ਤੇ ਲੋਕ ਹੁਣ ਉਹਨੂੰ ਗੁਰੂ ਮਾਤਾ ਕਹਿ ਕਰਕੇ ਉਹਦੇ ਅੱਗੇ ਮੱਥਾ ਟੇਕਦੇ ਉਹਦੇ ਅੱਗੇ ਪਿਟਾਵਾਂ ਅਰਪਣ ਕਰਦੇ ਤੇ ਉਸ ਤੋਂ ਬਾਅਦ ਜਦੋਂ ਉਹ ਬਿਰਧ ਅਵਸਥਾ ਦੇ ਵਿੱਚ ਹੋਈ ਹੈ ਤੇ ਉਹਨੇ ਫਿਰ ਵੇਖਿਆ ਕਿ ਚਲੋ ਹੁਣ ਮੈਂ ਤਾਂ ਬੁੱਢੀ ਹੋ ਗਈ ਹਾਂ ਹੁਣ ਮੈਨੇ ਵੀ ਮਰ ਜਾਣਾ ਮੇਰੇ ਬਾਅਦ ਇਹ ਅਸਥਾਨ ਗੁਰੂ ਘਰ ਦਾ ਮਾਲਕ ਕੌਣ ਰਵੇਗਾ ਦੂਜੇ ਪਾਸੇ ਪਿਆਰੇ ਉਹ ਸ਼ਾਮ ਸਿੰਘ ਜਿਹੜਾ ਉਹਦਾ ਭਰਾ ਉਹਦਾ ਪਰਿਵਾਰ ਬੜਾ ਵੱਧਦਾ ਰਿਹਾ ਤੇ ਉਹਦਾ ਅੱਗੇ ਲੜਕਾ ਜਿਹੜਾ ਹੋਇਆ ਉਹਦਾ ਨਾਮ ਸੀ ਸੁਰਜਨ ਸਿੰਘ ਤੇ ਉਹਨੇ ਕੀ ਕੀਤਾ ਜਦੋਂ ਬਿਰਧ ਹੋ ਗਈ ਸੁਰਜਨ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਲਿਆ ਉਹ ਤੋਂ ਬਾਅਦ ਉਹ ਆਪ ਪਿਆਨਾ ਕਰ ਗਈ ਹੈ ਉਹ ਤੋਂ ਬਾਅਦ ਸੁਰਜਨ ਸਿੰਘ ਜਿਹੜਾ ਪਿਆਰਿਓ ਉੱਥੇ ਅਨੰਦਪੁਰ ਸਾਹਿਬ ਉਹ ਆਪਣੇ ਆਪ ਨੂੰ ਗੁਰੂ ਬਣਾ ਕਰਕੇ ਗੁਰੂ ਬਣ ਕਰਕੇ ਬੈਠ ਕੇ ਉੱਥੇ ਲੋਕਾਂ ਤੋਂ ਆਪਣੀ ਪੂਜਾ ਕਰਾਉਂਦਾ ਸੀ ਤੇ ਸਾਰੇ ਸਿੰਘਾਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ ਉਹ ਤੋਂ ਬਾਅਦ ਪਿਆਰਿਓ ਉਹਦੇ ਤਿੰਨ ਪੁੱਤਰ ਹੋਏ ਹਨ ਤੇ ਉਹਦਾ ਵੀ ਜਦੋਂ ਜ਼ਿਆਦਾ ਸਮਾਂ ਉਹਦਾ ਵੀ ਨਹੀਂ ਰਿਹਾ ਛੇਤੀ ਛੇਤੀ ਉਹ ਵੀ ਮਰ ਗਿਆ ਉਹਦੇ ਵੀ ਪੁੱਤਰ ਚਲਾਣਾ ਕਰ ਗਏ ਤੇ ਸਭ ਤੋਂ ਵੱਡਾ ਜਿਹੜਾ ਉਹ ਤੋਂ ਬਾਅਦ ਤ੍ਰਿਲੋਕ ਸਿੰਘ ਜਿਹੜਾ ਕਈ ਸਾਲ ਉਹ ਅਨੰਦਪੁਰ ਸਾਹਿਬ ਦੇ ਵਿੱਚ ਉੱਥੇ ਬੈਠ ਕਰਕੇ ਆਪਣੀ ਪੂਜਾ ਕਰਾਉਂਦਾ ਸੀ ਉਹ ਤੋਂ ਬਾਅਦ ਜਦੋਂ ਉਹਦਾ ਵੀ ਪ੍ਰਲੋਕ ਗਮਨ ਹੋ ਗਿਆ ਤੇ ਉਹ ਤੋਂ ਬਾਅਦ ਕਵੀ ਰਾਜ ਜੀ ਦੱਸਦੇ ਪ੍ਰਣਾਲੀ ਦੱਸਦੇ ਹਨ ਕਿ ਗੱਦੀ ਦੇ ਉੱਤੇ ਦੀਦਾਰ ਸਿੰਘ ਜਿਹੜਾ ਸ਼ੁਭਾਇਮਾਨ ਹੋਇਆ ਤੇ ਸੁਰਜਨ ਸਿੰਘ ਦਾ ਦੂਜਾ ਲੜਕਾ ਜਿਹੜਾ ਹੈ
1: ਸੰਗਤ ਨੇ ਪੂਜਾ
0: ਤੇ ਬਹੁਤ ਸਾਲਾਂ ਤੱਕ ਸੰਗਤਾਂ ਨੇ ਉਹਦੀ ਪੂਜਾ ਕੀਤੀ
1: ਪ੍ਰਲੋਕ ਜਪਾਇਓ
0: ਤੇ ਉਹ ਤੋਂ ਬਾਅਦ ਉਹਦਾ ਜਦੋਂ ਪ੍ਰਲੋਕ ਗਮਨ ਹੋ ਗਿਆ
1: ਦੀਵਾਨ ਸਿੰਘ ਬਦਲਿਓ
0: ਤੇ ਉਹ ਤੋਂ ਬਾਅਦ ਤੀਜਾ ਜਿਹੜਾ ਦੀਵਾਨ ਸਿੰਘ ਜਿਹੜਾ ਹੈ ਭਾਵ ਕੇ ਤਿੰਨ ਲੜਕੇ ਜਿਹੜੇ ਸੀ ਪਿਆਰਿਓ ਵਾਰੀ ਵਾਰੀ ਅੱਜ ਕੋਈ ਗੱਦੀ ਤੇ ਬੈਠ ਗਿਆ ਸਾਲ ਦੋ ਸਾਲ ਵਿੱਚ ਅਚਨਚੇਤ ਉਹਦੀ ਮੌਤ ਹੋ ਜਾਂਦੀ ਸੀ ਫਿਰ ਦੂਜਾ ਭਰਾ ਫਿਰ ਤੀਜਾ ਇਸ ਤਰ੍ਹਾਂ ਅਖੀਰ ਵਿੱਚ ਦੀਵਾਨ ਸਿੰਘ ਬੈਠਿਆ ਤੇ ਹੁਣ ਕਵੀ ਰਾਜ ਜੀ ਆਪ ਕਹਿੰਦੇ ਕਿਉਂਕਿ ਬਹੁਤ ਲੰਬਾ ਸਮਾਂ ਪਿਆਰਿਓ ਸ਼੍ਰੀ ਅਨੰਦਪੁਰ ਸਾਹਿਬ ਇਹ ਅਸਥਾਨ ਦੇ ਉੱਤੇ ਨਾ ਸੋਡੀਆਂ ਦਾ ਇਹਨਾਂ ਦਾ ਕਬਜ਼ਾ ਸੀ ਇਹਨਾਂ ਦਾ ਜਿਹੜਾ ਕਿਉਂਕਿ ਕਮੇਟੀ ਤਾਂ ਬਾਅਦ ਦੇ ਵਿੱਚ ਬਣੀ ਬਾਅਦ ਦੇ ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅਧੀਨ ਇਹ ਅਸਥਾਨ ਆਏ ਪਹਿਲੇ ਪਿਆਰਿਓ ਇਸ ਤਰ੍ਹਾਂ ਹੀ ਮਹਾਂਪੁਰਖ ਆ ਗੱਦੀ ਨਸ਼ੀਨ ਸੋਢੀ ਪਰਿਵਾਰ ਹੀ ਜਿਹੜਾ ਪਿਆਰਿਓ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਪ੍ਰਬੰਧ ਕਰਿਆ ਕਰਦਾ ਸੀ ਜੋ ਵੀ ਚੜ ਚੜਾਵਾ ਆਉਣਾ ਉਹਨਾਂ ਦੇ ਕੋਲ ਆਉਂਦਾ ਉਹੀ ਲੰਗਰ ਚਲਾਉਂਦੇ ਉਹੀ ਪ੍ਰਬੰਧ ਕਰਦੇ ਸਨ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਵੇਲੇ ਉਹਨਾਂ ਨੇ ਆਪ ਵਚਨ ਕੀਤਾ ਸੰਗਤ ਜੀ ਮੇਰੇ ਵੇਖਦਿਆਂ ਇਹ ਜਿਹੜਾ ਦੀਵਾਨ ਸਿੰਘ ਜਿਹੜਾ ਹੈ ਹੁਣ ਉੱਥੇ ਬੈਠ ਕਰਕੇ ਉੱਥੇ ਆਪਣੀ ਪੂਜਾ ਕਰਾਉਂਦਾ ਸਾਰੇ ਲੋਕ ਜਾਣਦੇ ਕਿ ਹਾਂਜੀ ਹੁਣ ਇਹ ਜਿਹੜਾ ਹੈ ਇੱਥੇ ਅਨੰਦਪੁਰ ਸਾਹਿਬ ਜੀ ਦਾ ਇਹ ਮਾਲਕ ਹੈ ਕਰਕੇ
1: ਅਨੰਦਪੁਰ ਮਹਿਜੇ
0: ਹੁਣ ਜਿੰਨੇ ਜਿਹੜੇ ਅਨੰਦਪੁਰ ਸਾਹਿਬ ਜੀ

ਸ਼ਰਾਪ ਦੇ ਦਿੱਤਾ, ਉਹਦੀ ਬਾਂਸਤਾ ਨਾਸ਼ ਹੋ ਗਈ। ਫਿਰ ਬਾਅਦ ਦੇ ਵਿੱਚ ਪਿਆਰਿਓ, ਜੋ ਅੱਜ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਕਈ ਆਪਣੇ ਆਪ ਨੂੰ ਜਿਹੜੇ ਸੋਢੀ ਅਖਵਾਉਂਦੇ, ਅੱਜ ਵੀ ਬਹੁਤ ਸੋਢੀਆਂ ਦੇ ਉੱਥੇ ਪਰਿਵਾਰ ਜੋ ਰਹਿੰਦੇ ਹਨ, ਉੱਥੇ ਕਈਆਂ ਦਾ ਪਲਾਇਨ ਹੋ ਗਿਆ, ਕੋਈ ਵਿਦੇਸ਼ਾਂ ਵਿੱਚ ਚੱਲ ਗਏ, ਕੋਈ ਦੂਜੇ ਇਲਾਕਿਆਂ ਦੇ ਵਿੱਚ ਚੱਲ ਗਏ। ਉਹ ਸਾਰਾ ਉਹਨਾਂ ਦਾ ਪਿਛੋਕੜ ਜਿਹੜਾ ਹੈ ਭਾਈ ਸ਼ਾਮ ਸਿੰਘ ਸੋਢੀ, ਉਹਨਾਂ ਤੋਂ ਉਹਨਾਂ ਦੀ ਪ੍ਰਣਾਲੀ ਚੱਲਦੀ ਹੈ। ਤੋ ਆਪ ਕਵੀ ਰਾਜ ਜੀ ਦੱਸਦੇ ਕਿ ਜੀ ਉੱਥੇ ਉਹ ਹੁਣ ਅਨੰਦਪੁਰ ਸਾਹਿਬ ਜੀ ਦਾ ਪ੍ਰਬੰਧ ਕਰਦੇ, ਗੱਦੀ ਲਾ ਕਰਕੇ ਬਹਿੰਦੇ। ਮੈਂ ਆਪ ਉਹਨਾਂ ਨੂੰ ਮਿਲਣਾ ਕੀਤਾ, ਔਰ ਵੀ ਸਿੰਘ ਜਿਹੜੇ ਹਨ

चौथा महीना जिहड़ा है ते उस वेले साध संगत जी अप्रैल दे विच 17 अप्रैल 2019 नूं इहदी आरंभता जिहड़ी है ਉਹ ਹੋਈ ਸੀ। ਹੁਣ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਆਉਣ ਵਾਲੀ ਦੇਖੋ ਪਰਸੋਂ ਜੋ 30 ਤਰੀਕ ਹੈ ਉਸ ਦਿਨ ਇਹ ਕਥਾ ਦਾ ਭੋਗ ਪਵੇਗਾ। ਬਹੁਤ ਵੱਡੇ ਗੁਰੂ ਘਰ ਦੇ ਵਿੱਚ ਸਮਾਗਮ ਜਿਹੜੇ ਹੋਣਗੇ ਸਮਾਪਤੀ ਦੇ ਭੋਗ ਦੇ, ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕਥਾ ਦੀ ਭੋਗ ਸਮਾਗਮ ਦੇ ਉੱਤੇ 30 ਤਰੀਕ ਨੂੰ ਗੁਰੂ ਘਰ ਦੇ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੋ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਸੱਚ ਨਾਉ ਸਚੇ ਨਾਮ ਕੀ ਲਾਗੈ ਭੂਖ ਉਤਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਚੁਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀ ਰੇ ਕਿਰਮ ਸਤਿਗੁਰ ਸ

ਰਾ ਸੁਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮੰਚਿਤ ਵਹਿ ਉਦਮ ਜਾ ਆਹਿਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਏ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੇ ਸੈਕੋ ਸਤ ਪਾਛੈ ਬਛਰੀ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਛੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ। ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੀ ਕੀ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਹਾਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਬਹੁ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁੱਤੀਵਾਨ ਸੌ ਦਉਵਰ ਕਰ, ਕਾਟ ਦਇਓ ਅਸਦਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਹੁ ਉਬਾਰੇ, ਕਬਿ ਉਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਰਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਛਾਨਜ ਕਰ ਦੈ ਕਰੀਐ, ਸਭੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਉਂ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦਹਿ ਮੁਝੈ ਉਭਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਦੁਜ ਜੂੰ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੀ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿ ਭਿਵ, ਆਪ ਆਪਣੀ ਬੁਧ ਹੈ ਜੇਤੀ, ਬਰੰਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ, ਅੰਡਜ ਜੇ ਰਜ ਸੇਤ ਜਕੀਨੀ, ਉਤਬੁਜ ਖਾਨ ਬਹੁਰ ਰਚ ਦੀਨੀ, ਕਾਹੂੰ ਫੂਲ ਰਾਜਾ ਹੋਏ ਬੈਠਾ, ਕਾਹੂੰ ਸਿਮਟ ਭਉ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜੁਗਾਦ ਸਰੂਪ ਸਯੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਤਪਾਤਾ, ਸਕਲ ਮਲੇਚ ਕਰੋ ਰਣਘਾਤਾ, ਜੇ ਅਸ ਦੁਜ ਤਉ ਸ਼ਰਣੀ ਪਰੇ, ਤਿਨ ਕੇ ਦੁਸ਼ਟ ਦੁਖਤ ਹੋਏ ਮਰੇ,
ਪੁਰਖ ਜਾਉਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧੀਏ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੀ ਤਾਪ ਤਨਕ ਮਹਿ ਹਰ ਹਾਂ ਰਿਧ ਸਿੱਧ ਘਰ ਮੂੰ ਸਭ ਹੋਈ ਦੁਸ਼ਟ ਛਾ ਛੈ ਸਕੈ ਨ ਕੋਈ ਏਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹੱਥ ਦੈ ਰੱਖ ਮੋਹੇ, ਮਨ ਕ੍ਰਮ ਬਚਨ ਵਿਚਾਰ ਚੌਪਈ। ਮਨ ਅਗਨੇ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਤਨ ਸੋ, ਲਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਭਰੀਐ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੋਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹਿ ਹਾਰ, ਪਰਾ ਮੈਂ ਆਨ ਦੁਆਰ ਤੋਹੇ।

ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ

ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ।

ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ ਚਾਲੀ ਮੁਕਤਿਓ ਸਰਵ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀ ਛੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ, ਸੰਜਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਕਾ ਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

श्री साहिब महाराजा रणजीत सिंह जी शहर पंजाब।

0: वाहेगुरु।
1: वाहेगुरु।

ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਗ ਫਿਰ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਉਡਾਣੀ ਵਿਸਮਾਦ ਧਰਤੀ ਵਿਸਮਾਦ ਕਹਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੂਜੋ ਵਿਸਮਾਦ ਵਿਜੋ।

ਸੇ ਤਨ ਹੋਵੇ ਚਾਰ ਗਿਆਨਾਂ ਕੱਲੇ ਢੋਡੀਆ ਕਰਨਾ ਕੜਾ ਸਾ ਕਰਮ ਲੈ ਤਾਂ ਪਾਈਏ ਹੋਰ ਹਿਕਮਤ ਹੋ।

0: ਨਾਨਕ ਸਹਿ ਗਿਆਨ ਵਿਹੂਣੀ ਖਾਇ ਗਿਆ ਜਮ ਕਾਲ ਮਹੱਲਾ ਪਹਿਲਾ
1: ਵਾਇਣ ਚੇਲੇ ਨਚਨ ਗੁਰ ਪੈਰ ਹਲਾਇਣ ਫਿਰ ਸਿਰ ਉਡਰਾਵਾ।

ਨੀ ਰਹਿਣ ਜਿੰਨਾ ਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਰਨ ਲੰਘਾਏ ਪਾ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਨੰਦ ਲੱਟੂ ਮਾ ਦਾਣੀਆਂ ਨਗਾ ਪੰਖੀ ਪਹੁੰਚਾ ਲੈਣ ਨਸਾ ਸੂਏ ਚੜ ਪਵਾਈਏ ਜੰਗ ਨਾਲ ਪਾਉਂਦਿਆਂ ਗੰਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਿਆ ਕਿ ਤੁਸੀਂ ਸਭ ਕੋਈ ਨੱਚ ਨਾ ਧੱਸੇ ਚੱਲੇ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ

ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨ ਸਿੱਖ ਹੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁਕਤੀ ਸਾਰ ਨਾ ਜਾਣ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤ ਉਪਾਇਆ ਹੋਂ ਮੈਂ

0: ਤੇ ਜੁਹਾਰੀ ਸਵਤ ਤਿਸ ਤਿਸ ਬਾਣਿਆ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗੀਆਂ ਲੱਖ ਪੰਨਾ ਪ੍ਰਵਾਨ ਲੱਖ ਤੱਕ ਉੱਪਰ ਤੀਰਥਾ ਸਹਿਜ ਜੋਗ ਬੇਬਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਭਰਾ
2: ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਦਾ ਕਰਣਾ ਕੀਆ ਲਿਖਿਆ ਆ ਬਣ ਜਾ
1: ਨਾਨਕ ਮਤੀ ਮਿੱਠਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ।

ਨਤਮਸਤਕ ਲਾਈਐ ਕੂੜਾ ਲਾਲੇ ਛੱਡੀਐ ਹੁਕਮਾਂ ਲੱਖ ਧਿਆਈਐ ਫਲ ਦੇਵੇ ਪਾਈਏ ਦੇਵੇ ਹੀ ਕਰ ਕਮਾਈਏ ਜੋ ਹੋਵੇ ਪੁਰਖ ਲਿਖਿਆ ਦਾ ਤੁਰ ਦਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ

ਪਾਠ ਪਿਸਦਾ ਵੈ ਚੁੱਕਣਾ ਜਾਣੇ ਛੱਡ ਪਹਿ ਘਰ ਬਾਰ ਸਭ ਤੋਂ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖਿਆ ਪਰ ਪਰਵਾਣਾ ਪਿੱਛੇ ਪਾਈਏ ਨਾਨਕ ਬੋਲਿਆ ਜਾਪੇ ਮਹੱਲਾ ਪਹਿਲਾ।

ਪਹਿਲਾ ਦੂਜਾ ਜੋਗ ਸ਼ਬਦਨ ਗਿਆਨ ਸ਼ਬਦਨ ਬੇ ਸ਼ਬਦਨ ਬ੍ਰਾਹਮਣ ਹੈ ਖੱਤਰੀ ਸ਼ਬਦਨ ਸੂਰ ਸ਼ਬਦਨ ਸੂਦਰ ਸ਼ਬਦਨ ਪ੍ਰਾਕ੍ਰਿਤ ਹੈ ਸਰਬ ਸ਼ਬਦਨ ਏਕ ਸ਼ਬਦਨ ਜੇ ਕੋ ਜਾਣੈ ਭੇਓ ਨਾਨਕ ਦਾ ਖਾਦਾਸ ਹੈ ਸੋਈ ਰੰਜਨ ਦਿਓ ਮਹੱਲਾ ਦੂਜਾ ਏਕ ਕ੍ਰਿਸ਼ਨ ਸਰਬ ਦੇਵ।

ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੈ ਪਰਤਰ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਹੇ ਨਾਨਕ ਹੰਸਾ ਆਦਮੀ ਬੱਧੇ ਜੰਮ ਪਰ ਜਾਏ ਮਹੱਲਾ ਪਹਿਲਾ ਸਭ ਸੂਤ ਭਰਮ ਹੈ ਦੂਜਾ।